ਗੁਰੂ ਗਰੀਬ ਨਿਵਾਜ ਅੰਤਰਜਾਮੇ ਸੱਚੇ ਪਾਤਸ਼ਾਹ ਜੀ ਮਹਾਰਾਜ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਓ, ਆਪ ਜੀ ਦੇ ਭਾਵਨ ਅਸਥਾਨ ਸੱਚਖੰਡ ਦਰਬਾਰ ਦੀਆਂ ਹਾਜ਼ਰੀ ਭਰਦੇ ਹੋਏ, ਆਪ ਜੀ ਕਿਰਪਾ ਬਾਣੀ ਦਾ ਸਤਿਕਾਰ ਕਰਦੇ ਹੋਏ, ਬੇਅੰਤ ਗੁਰਮੁਖਾ ਪਿਆਰਿਆਂ ਸ਼ਬਦ ਭੇਟ ਮਾਇਆ ਹਾਜ਼ਰ ਹੋਈਏ। ਸੱਚੇ ਪਾਤਸ਼ਾਹ ਨਾਮ ਨਾਲ ਸਿੱਖੇ ਦਾਨ ਦੀ ਬਖਸ਼ਿਸ਼ ਕਰਨੀ, ਗੁਰਸਿੱਖੀ ਜੀਵਨ ਬਖਸ਼ਣ ਆਉਂਦੇ ਆਰੋਗ ਦਾ ਸਮੂਹ ਸੰਤਾਨ ਦੀਆਂ ਮਨੋਕਾਮਨਾ ਪੂਰਨ ਕਰਨੇ, ਨਾਮ ਬਾਣੀ ਨਾਲ ਪਿਆਰ ਬਖਸ਼ਣਾ ਦ੍ਰਿਧਰ ਪ੍ਰਵਾਨ ਕਰਨੀ ਯਾਤਰਾ।

ਓਏ ਦਾਵੇ ਸੋਹਣੇ ਤੇ ਉਲਵੇ ਵਾਹਿਗੁਰੂ ਗਾਵੇ ਤੇ ਓਏ ਦਾਵੇ ਸੋਹਣੇ ਤੇ ਉਲਵੇ ਵਾਹਿਗੁਰੂ ਬਿਨ ਸੇ ਪਾਪ ਘਨੇਰੇ ਬਿਨ ਸੇ ਪਾਪ ਘਨੇਰੇ ਸੱਚਿਆ ਪਾਤਸ਼ਾਹ ਬਿਨ ਸੇ ਪਾਪ ਘਨੇਰੇ ਪੈਸੀ ਪੈਰੇ ਮਗੈ ਕੋਈ ਤਾਰੇ ਵਾਹਿਗੁਰੂ ਪੈਸੀ ਪੈਰੇ ਮਗ

ਸਰਦਾਰ ਭੁਪਿੰਦਰ ਸਿੰਘ ਜੀ, ਸਰਬਜੀਤ ਕੌਰ ਸਮੂਹ ਪਰਿਵਾਰ ਆਪ ਜੀ ਦੇ ਹਜ਼ੂਰੀ ਵਿੱਚ ਇੱਕ ਸੋਨੇ ਦੀ ਕਲਗੀ ਜਿਸ ਦਾ ਭਾਰ ਵਜ਼ਨ 47 ਗ੍ਰਾਮ 700 ਮਿਲੀ ਹੈ ਸੱਚੇ ਪਾਤਸ਼ਾਹ ਜੀ ਸੇਵਕਾਂ ਵੱਲੋਂ ਇੱਕ ਕਲਗੀ ਹਾਜ਼ਰ ਕੀਤੀ ਸੇਵਕਾਂ ਦੀ ਚੜ੍ਹਦੀ ਕਲਾ ਰੱਖਣੀ ਪਰਿਵਾਰ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਰੱਖਣੀ।

ਦੇ ਹਜ਼ੂਰੀ ਵਿੱਚ ਹਾਜ਼ਰ ਕੀਤਾ ਹੈ। ਸੱਚੇ ਪਾਤਸ਼ਾਹ ਕਿਰਪਾ ਕਰਨਾ, ਜਿਸ ਦੀ ਉਮਰ 1 ਸਾਲ ਹੈ। ਪਾਤਸ਼ਾਹ ਕਿਰਪਾ ਕਰਨਾ, ਸੇਵਕਾਂ ਦੀ ਚੜ੍ਹਦੀ ਕਲਾ ਰੱਖਣੀ, ਪਰਿਵਾਰ ਵਿੱਚ ਸੁੱਖ ਸ਼ਾਂਤੀ, ਗੁਰਸਿੱਖੀ ਜੀਵਨ ਬਖਸ਼ਣਾ। ਰਣਜੀਤ ਸਿੰਘ

ਪਈਏ ਹਾਜ਼ਰ ਕਰਦੇ ਹਨ ਸੱਚੇ ਪਾਤਸ਼ਾਹ ਕਿਰਪਾ ਕਰਨਾ ਸੇਵਕਾਂ ਦੀ ਚੜ੍ਹਦੀ ਕਲਾ ਰੱਖਣੀ ਪਰਿਵਾਰ ਵਿੱਚ ਸੁੱਖ ਸ਼ਾਂਤੀ ਗੁਰਸਿੱਖੀ ਜੀਵਨ ਬਖਸ਼ਣਾ ਸਾਲਾਨਾ ਬਰਸੀ ਦੇ ਨਿਮਿੱਤ ਸਵਰਗਵਾਸੀ ਕਿਸ਼ਨ ਸਿੰਘ ਜੀ ਖਾਲਸਾ ਮੈਂਬਰ ਸਾਬਕਾ ਸਕੱਟਰੀ ਵੱਲੋਂ ਸੁਰਜੀਤ ਸਿੰਘ ਜੀ ਖਾਲਸਾ ਲੰਗਰਾਂ ਵਿੱਚ ਬੇਅੰਤ ਮਾਇਆ ਹਾਜ਼ਰ ਕਰਦੇ ਪਾਤਸ਼ਾਹ ਕਿਰਪਾ ਕਰਨਾ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ ਪਿੱਛੇ ਪਰਿਵਾਰ ਦੀ ਚੜ੍ਹਦੀ ਕਲਾ ਰੱਖਣੀ ਜਨਮ ਦਿਨ ਦੇ ਖੁਸ਼ੀਆਂ ਵਜੋਂ ਕਾਕੀ ਹਰਸ਼ਪ੍ਰੀਤ ਕੌਰ ਪਿਤਾ ਸ਼ੈਲਿੰਦਰ ਸਿੰਘ ਜੀ ਲੰਗਰਾਂ ਵਿੱਚ ਮਾਇਆ ਹਾਜ਼ਰ ਕਰਦੇ ਪਾਤਸ਼ਾਹ ਕਿਰਪਾ ਕਰਨਾ ਕਾਕੀ ਨੂੰ ਦੀਰਘ ਆਯੂ ਦੀ ਦਾਤ ਗੁਰਸਿੱਖੀ ਜੀਵਨ ਵਿਦਿਆ ਦਾਨ ਦੀ ਬਖਸ਼ਿਸ਼ ਕਰਨੀ ਪਰਿਵਾਰ ਦੀ ਚੜ੍ਹਦੀ ਕਲਾ ਰੱਖਣੀ ਕਾਕੀ ਕੁਲਪ੍ਰੀਤ ਕੌਰ ਪਿਤਾ ਸ਼ੈਲਿੰਦਰ ਸਿੰਘ ਜੀ ਲੰਗਰਾਂ ਵਿੱਚ ਬੇਅੰਤ ਮਾਇਆ ਹਾਜ਼ਰ ਕਰਦੇ ਕਾਕੀ ਨੂੰ ਵਿਦਿਆ ਦਾਨ ਦੀ ਬਖਸ਼ਿਸ਼ ਕਰਨੀ ਗੁਰਸਿੱਖੀ ਜੀਵਨ ਦੀਰਘ ਆਯੂ ਦੀ ਦਾਤ ਬਖਸ਼ਣੀ ਚੜ੍ਹਦੀ ਕਲਾ ਰੱਖਣੀ ਸਰਦਾਰ ਪ੍ਰਭਜੋਤ ਸਿੰਘ ਜੀ ਪਰਿਵਾਰ ਲੰਗਰਾਂ ਵਿੱਚ ਬੇਅੰਤ ਮਾਇਆ ਹਾਜ਼ਰ ਕਰਦੇ ਸੁੱਖ ਸ਼ਾਂਤੀ ਚੜ੍ਹਦੀ ਕਲਾ ਬਖਸ਼ਣੀ ਦਵਿੰਦਰਜੀਤ ਕੌਰ ਦੇਹ ਅਰੋਗਤਾ ਸੁੱਖ ਸ਼ਾਂਤੀ ਚੜ੍ਹਦੀ ਕਲਾ ਰੱਖਣੀ ਅਵਤਾਜ ਸਿੰਘ ਲੰਗਰਾਂ ਵਿੱਚ ਮਾਇਆ ਹਾਜ਼ਰ ਕਰਦੇ ਸੁੱਖ ਸ਼ਾਂਤੀ ਚੜ੍ਹਦੀ ਕਲਾ ਰੱਖਣੀ ਪੁਸ਼ਪਿੰਦਰ ਸਿੰਘ ਜੀ ਦੇਹ ਅਰੋਗਤਾ ਸੁੱਖ ਸ਼ਾਂਤੀ ਚੜ੍ਹਦੀ ਕਲਾ ਰੱਖਣੀ ਰਵਿੰਦਰ ਸਿੰਘ ਜੀ ਵਿਦੇਸ਼ ਵਿੱਚ ਪੱਕੇ ਹੋਣ ਲਈ ਅਰਦਾਸ ਬੇਨਤੀ ਕਰਦੇ ਹਨ ਪਾਤਸ਼ਾਹ ਕਿਰਪਾ ਕਰਨਾ ਕਾਰਜ ਰਾਸ ਕਰਨੇ ਯਾਤਰਾ ਸਫਲੀ ਕਰਨੀ ਸਰਦਾਰ ਮੇਜਰ ਸਿੰਘ ਜੀ ਪਰਿਵਾਰ ਨਾਮ ਬਾਣੀ ਦੀ ਦਾਤ ਗੁਰਸਿੱਖੀ ਜੀਵਨ ਬਖਸ਼ਣਾ ਚੜ੍ਹਦੀ ਕਲਾ ਰੱਖਣੀ ਦਵਿੰਦਰ ਸਿੰਘ ਪਰਿਵਾਰ ਸੁੱਖ ਸ਼ਾਂਤੀ ਚੜ੍ਹਦੀ ਕਲਾ ਰੱਖਣੀ ਅਰਜਨ ਸਿੰਘ ਜੀ ਲੰਗਰਾਂ ਵਿੱਚ ਮਾਇਆ ਹਾਜ਼ਰ ਕਰਦੇ ਸੁੱਖ ਸ਼ਾਂਤੀ ਚੜ੍ਹਦੀ ਕਲਾ ਰੱਖਣੀ ਸਰਦਾਰ ਫਤਿਹ ਸਿੰਘ ਅਤੇ ਗੋਬਿੰਦ ਸਿੰਘ ਜੀ ਲੰਗਰਾਂ ਵਿੱਚ ਮਾਇਆ ਹਾਜ਼ਰ ਕਰਦੇ ਸੁੱਖ ਸ਼ਾਂਤੀ ਚੜ੍ਹਦੀ ਕਲਾ ਰੱਖਣੀ ਸਰਦਾਰ ਨਰਿੰਦਰਪਾਲ ਸਿੰਘ ਜੀ ਪਰਿਵਾਰ ਸੁੱਖ ਸ਼ਾਂਤੀ ਚੜ੍ਹਦੀ ਕਲਾ ਰੱਖਣੀ ਸਰਦਾਰ ਬਲਵੀਰ ਸਿੰਘ ਜੀ ਦੇਹ ਅਰੋਗਤਾ ਸੁੱਖ ਸ਼ਾਂਤੀ ਚੜ੍ਹਦੀ ਕਲਾ ਰੱਖਣੀ ਸਰਬਜੀਤ ਸਿੰਘ ਜੀ ਦੇਹ ਅਰੋਗਤਾ ਚੜ੍ਹਦੀ ਕਲਾ ਬਖਸ਼ਣੀ ਪਰਿਵਾਰ ਵਿੱਚ ਸੁੱਖ ਸ਼ਾਂਤੀ ਬਖਸ਼ਣੀ ਨਵੀਂ ਗੱਡੀ ਲੈਣ ਦੇ ਖੁਸ਼ੀ ਵਿੱਚ ਸ਼ੁਕਰਾਨੇ ਵਜੋਂ ਰਵਿੰਦਰ ਸਿੰਘ ਜੀ ਵੱਲੋਂ ਬੇਅੰਤ ਮਾਇਆ ਹਾਜ਼ਰ ਹੋਈ ਪਾਤਸ਼ਾਹ ਕਿਰਪਾ ਕਰਨਾ ਹੋਰ ਖੁਸ਼ੀਆਂ ਬਖਸ਼ਣੀਆਂ ਪਰਿਵਾਰ ਦੀ ਚੜ੍ਹਦੀ ਕਲਾ ਰੱਖਣੀ ਸਰਦਾਰ ਰਵਿੰਦਰ ਸਿੰਘ ਜੀ ਦੀ ਚੜ੍ਹਦੀ ਕਲਾ ਰੱਖਣੀ ਗੁਰਸਿੱਖੀ ਜੀਵਨ ਬਖਸ਼ਣਾ ਗੰਗਾਧਰ ਰਾਓ ਵੱਲੋਂ ਆਪ ਜੀ ਦੇ ਹਜ਼ੂਰੀ ਵਿੱਚ ਗੰਗਾਧਰ ਰਾਓ ਵਿਅੰਕਟ ਅਨੀਲ ਲੰਗਰਾਂ ਵਿੱਚ ਮਾਇਆ ਹਾਜ਼ਰ ਕਰਦੇ ਦੇਹ ਅਰੋਗਤਾ ਸੁੱਖ ਸ਼ਾਂਤੀ ਚੜ੍ਹਦੀ ਕਲਾ ਰੱਖਣੀ ਗੁਰੂ ਨਾਨਕ ਇੰਡਸਟਰੀਜ਼ ਐਂਡ ਅਲਾਈਡ ਪ੍ਰੋਡਕਟਸ ਸੇਵਕਾਂ ਵੱਲੋਂ ਆਪ ਜੀ ਦੇ ਹਜ਼ੂਰੀ ਵਿੱਚ ਲੰਗਰਾਂ ਵਿੱਚ 21,000 ਰੁਪਈਏ ਹਾਜ਼ਰ ਕਰਦੇ ਪਾਤਸ਼ਾਹ ਕਿਰਪਾ ਕਰਨਾ ਕਾਰੋਬਾਰਾਂ ਵਿੱਚ ਵਾਧੇ ਬਖਸ਼ਣੇ ਕਿਰਤ ਕਮਾਈਆਂ ਵਿੱਚ ਬਰਕਤਾਂ ਪਰਿਵਾਰ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਰੱਖਣੀ ਬੀਬੀ

ਚੜ੍ਹਦੀ ਕਲਾ ਰੱਖਣੀ। ਜੀ ਗਰੀਬ ਨਿਵਾਜ, ਅੰਮ੍ਰਿਤ ਵੇਲੇ ਤੋਂ ਲੈ ਕੇ ਹੁਣ ਤੱਕ ਆਪ ਜੀ ਦੇ ਹਜ਼ੂਰੀ ਵਿੱਚ ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਵੱਲੋਂ ਨਜ਼ਰ ਭੇਟ ਹਾਜ਼ਰ ਹੋਏ ਹਨ, ਸੱਚੇ ਪਾਤਸ਼ਾਹ ਕਿਰਪਾ ਕਰਨਾ, ਸਾਰਿਆਂ ਦੇ ਕਾਰਜ ਰਾਸ ਕਰਨੇ। ਸਿੱਖੀ ਸਿਦਕ ਨਾਮਦਾਨ ਦੀ

ਜਿਨ੍ਹਾਂ ਜਿਨ੍ਹਾਂ ਸੰਗਤਾਂ ਵੱਲੋਂ ਗੁਰੂ ਮਹਾਰਾਜ ਜੀ ਦੇ ਹਜ਼ੂਰੀ ਵਿੱਚ ਭੇਟਾਵਾਂ ਹਾਜ਼ਰ ਹੋਈਆਂ, ਉਹਨਾਂ ਸੰਗਤਾਂ ਨੂੰ ਗੁਰੂ ਮਹਾਰਾਜ ਜੀ ਦੇ ਹਜ਼ੂਰੀ ਵਿੱਚ ਸਿਰੇ ਪਾਓ ਦੀ ਬਖਸ਼ਿਸ਼ ਹੋਵੇਗੀ। ਸਿਰੇ ਪਾਓ ਲੈ ਕੇ ਗੁਰੂ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ।

ਗੁਰੂ ਪਿਆਰੀ ਸਾਧ ਸੰਗਤ ਜੀਓ, ਹੁਣ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਲੜੀਵਾਰ ਕਥਾ ਵਿਚਾਰ ਹੋਵੇਗੀ। ਕਥਾ ਵਿਚਾਰਾਂ ਨੂੰ ਸਰਵਣ ਕਰਕੇ ਆਪਣਾ ਜੀਵਨ ਸਫਲਾ ਕਰੋ ਜੀ।

ਸਤਨਾਮ।

एक ओंकार सतनाम।

ਆਦ ਸੱਚ ਜੁਗਾਦ ਸੱਚ

त्रिपवन महीप सुर नर असुर नेत नेत बन तृण कहत।

त्यो नानक दास बोले।

ਪਰਮ ਸਨਮਾਨ ਯੋਗ ਗੁਰੂ ਗਰੀਬ ਨਿਵਾਸ ਵਾਲੀਏ ਕੋਲ ਆਲਮ ਨੂਰੇ ਕਾਇਨਾਤ ਸ੍ਰੀ ਕਲਗੀਧਰ ਦਸ਼ਮੇਸ਼ ਪਿਤਾ ਅੰਮ੍ਰਿਤ ਕੇ ਦਾਤੀ ਪੰਥ ਦੇ ਵਾਲੀ ਆਪੇ ਗੁਰਚੇਲਾ ਸ਼ਮਸ਼ੇਰ ਬਹਾਦਰ ਜੀ ਤਖਤਾਂ ਵਾਲੇ ਤਾਜਾਂ ਵਾਲੇ ਫੌਜਾਂ ਵਾਲੇ ਬਾਜਾਂ ਵਾਲੇ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਾਵਨ ਸਤਿਯੁਗੀ ਤਪ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ

ਦਿਹਾੜਾ ਹੈ ਨਾ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਵੱਡੇ ਸਪੁੱਤਰ ਸ੍ਰੀ ਨਾਨਕ ਨੰਦਨ ਬਾਬਾ ਸ੍ਰੀ ਚੰਦ ਸਾਹਿਬ ਜੀਆਂ ਦਾ ਜਨਮ ਦਿਹਾੜਾ ਹੈ। ਜੋ ਬਾਬਾ ਸ੍ਰੀ ਚੰਦ ਜੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਗ੍ਰਹਿ ਵਿਖੇ ਪਰਮ ਪੂਜਨੀਕ ਜਗਤ ਮਾਤਾ ਮਾਤਾ ਸੁਲੱਖਣੀ ਜੀ ਦੀ ਕੁੱਖ ਤੋਂ ਸੁਲਤਾਨਪੁਰ ਸਾਹਿਬ ਵਿਖੇ ਪ੍ਰਗਟ ਹੋਏ ਨੇ। ਸਾਧ ਸੰਗਤ ਜੀ, ਜਿਸ ਵੇਲੇ ਆਪ ਜੀਆਂ ਦਾ ਜਨਮ ਹੋਇਆ, ਜਿਸ ਕਮਰੇ ਦੇ ਅੰਦਰ ਆਪ ਜੀ ਪ੍ਰਗਟੇ ਨੇ, ਸਾਰਾ ਦਾ ਸਾਰਾ ਕਮਰਾ ਉਹ ਅਸਥਾਨ ਨੂਰ ਦੇ ਨਾਲ ਭਰ ਗਿਆ, ਪ੍ਰਕਾਸ਼ ਦੇ ਨਾਲ ਭਰ ਗਿਆ। ਆਪ ਜੀ ਦੀ ਜਨਮ ਸਾਖੀ ਦੇ ਵਿੱਚ ਬਚਨ ਆਉਂਦੇ ਨੇ ਕਿ ਜਦੋਂ ਆਪ ਜੀ ਦਾ ਜਨਮ ਹੋਇਆ ਨਾ, ਤੇ ਆਪ ਜੀ ਦੇ ਇੱਕ ਕੰਨ ਦੇ ਅੰਦਰ ਮਾਸ ਦੀ ਮੁੰਦਰ ਪਾਈ ਹੋਈ ਸੀ। ਜਿਵੇਂ ਯੋਗੀ ਜਨ ਤਾਂ ਕੱਚ ਦੀਆਂ ਮੁੰਦਰਾਂ ਜਾਂ ਹੋਰ ਮੁੰਦਰਾਂ ਪਾਉਂਦੇ ਨੇ, ਪਰ ਆਪ ਜੀ ਦੇ ਕੰਨ ਦੇ ਵਿੱਚ ਸੁਦੇ ਸਿੱਧ ਹੀ ਕੁਦਰਤੀ ਹੀ ਜਨਮ ਲੈਣ ਦੇ ਸਮੇਂ ਤੋਂ ਹੀ ਮਾਸ ਦੀ ਮੁੰਦਰ ਪਈ ਹੋਈ ਸੀ। ਇਸ ਪ੍ਰਕਾਰ ਸਾਧ ਸੰਗਤ ਜੀ ਜਨਮ ਸਮੇਂ ਤੋਂ ਹੀ ਬੜੇ ਵਿਰਖਤ ਸੁਭਾਵ ਦੇ, ਆਮ ਬੱਚਿਆਂ ਦੀ ਨਿਆਈ ਕਿਰਿਆਵਾਂ ਕਰਨ ਵਾਲੇ ਨਹੀਂ, ਬਲਕਿ ਬੜੇ ਗੰਭੀਰ ਸੁਭਾਅ ਦੇ ਉੱਤਮ ਪੁਰਖ ਆਪ ਜੀ ਜਾਣੇ ਗਏ। ਬਚਪਨ ਦੀ ਅਵਸਥਾ ਹੈ, ਸਾਧੂ ਜਨ ਮਹਾਤਮਾ ਕੋਈ ਘਰ ਦੇ ਸਨਮੁਖ ਆਇਆ, ਆ ਕਰਕੇ ਅਲੱਖ ਜਗਾਈ ਹੈ, ਅਤੇ ਸਾਧ ਸੰਗਤ ਜੀ ਆਪ ਜੀ ਘਰ ਦੇ ਵਿੱਚ ਗਏ, ਜਾ ਕਰਕੇ ਅੰਨ ਦਾ ਬੁੱਕ ਭਰ ਕਰਕੇ ਲਿਆ ਕੇ ਸਾਧੂ ਦੀ ਫਕੀਰ ਦੀ ਝੋਲੀ ਵਿੱਚ ਪਾਇਆ। ਜਦੋਂ ਫਕੀਰ ਦੀ ਝੋਲੀ ਵਿੱਚ ਪਾਇਆ ਤਾਂ ਫਕੀਰ ਕੀ ਤੱਕਦਾ, ਉਹ ਅੰਨ ਦੇ ਦਾਣੇ ਹੀਰੇ ਅਤੇ ਸੁੱਚੇ ਮੋਤੀ ਬਣ ਗਏ ਨੇ। ਇਸ ਪ੍ਰਕਾਰ ਆਪ ਜੀਆਂ ਦੇ ਹੱਥਾਂ ਦੇ ਵਿੱਚ ਜੋ ਬਰਕਤਾਂ ਉਹ ਸੁੱਤੇ ਸਿੱਧ ਕੁਦਰਤੀ ਵਰਤਦੀਆਂ ਸਨ। ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀਆਂ ਦੇ ਗ੍ਰਹਿ ਵਿਖੇ ਜੋ ਪ੍ਰਗਟੇ ਨੇ, ਪਤਾ ਨਹੀਂ ਕਿੰਨੇ ਕੁ ਹਜ਼ਾਰਾਂ ਜੋ ਕਿੰਨੇ ਕੁ ਲੱਖਾਂ ਜਨਮਾਂ ਦੀ ਕਮਾਈ ਹੋਵੇਗੀ, ਜੋ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀਆਂ ਦੇ ਸਪੁੱਤਰ ਹੋਣ ਦਾ ਆਪ ਜੀਆਂ ਨੂੰ ਸਨਮਾਨ ਮਿਲਿਆ। ਸਾਧ ਸੰਗਤ ਜੀ ਜਿਵੇਂ ਜਿਵੇਂ ਵੱਡੇ ਹੋਏ, ਆਪ ਜੀ ਦਾ ਬਿਰਖਤ ਸੁਭਾਅ ਵੀ ਵੱਧਦਾ ਰਿਹਾ। ਭਾਵੇਂ ਆਪ ਜੀਆਂ ਨੂੰ ਗੁਰ ਇਤਿਹਾਸ ਦੇ ਅੰਦਰ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀਆਂ ਦੇ ਬਚਨ ਨਾ ਮੰਨਣ ਵਾਲੇ ਕਰਕੇ ਜਾਣਿਆ ਜਾਂਦਾ, ਜਿਹੜੇ ਸੰਸਾਰ ਤੋਂ ਬਿਲਕੁਲ ਉਪਰਾਮ ਹੀ ਰਹੇ ਨੇ। ਇਸ ਪ੍ਰਕਾਰ ਉਦਾਸੀ ਮਤ ਦੇ ਸਾਧ ਸੰਗਤ ਜੀ ਬਾਨੀ ਆਪ ਜੀ ਹੋਏ ਨੇ। ਆਪ ਜੀ ਨੇ ਉਦਾਸੀਨ ਮਤ ਨੂੰ ਚਲਾਵਣਾ ਕੀਤਾ, ਵੱਡੀਆਂ ਭਾਰੀ ਕਰਾਮਾਤਾਂ ਵਾਲੇ ਬਰਕਤਾਂ ਵਾਲੇ ਹੋਏ, ਅਤੇ ਆਪ ਜੀ ਨੇ ਗੁਰਸਿੱਖੀ ਦੇ ਪ੍ਰਚਾਰ ਨੂੰ ਬੜਾ ਖੁੱਲ੍ਹ ਕੇ ਅਤੇ ਲੰਬੇ ਸਮੇਂ ਤੱਕ ਕੀਤਾ ਹੈ। ਸਾਧ ਸੰਗਤ ਜੀ, ਕਸ਼ਮੀਰ ਦੇ ਪੰਡਿਤ ਸਤਾਏ ਹੋਏ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀਆਂ ਦੇ ਸਪੁੱਤਰ ਬਾਬਾ ਸ੍ਰੀ ਚੰਦ ਜੀਆਂ ਦੇ ਕੋਲ ਆਏ, ਕਹਿਣ ਲੱਗੇ ਬਾਬਾ ਜੀ, ਉੱਥੇ ਇਸਲਾਮ ਮਤ ਦੇ ਹਾਕਮਾਂ ਦਾ ਬੜਾ ਬੋਲਬਾਲਾ ਹੈ, ਹਿੰਦੂਆਂ ਨੂੰ ਵਿਸ਼ੇਸ਼ ਕਰਕੇ ਉੱਥੇ ਨੀਵਾਂ ਜਾਣਿਆ ਜਾਂਦਾ, ਜ਼ੁਲਮ ਕੀਤੇ ਜਾਂਦੇ ਨੇ, ਤੁਸੀਂ ਇਸ ਕਿਰਪਾ ਕਰਕੇ ਸਾਡੀ ਰੱਖਿਆ ਕਰੋ। ਬਾਬਾ ਸ੍ਰੀ ਚੰਦ ਜੀ ਕਸ਼ਮੀਰ ਦੇ ਵਿੱਚ ਚੱਲ ਕਰਕੇ ਗਏ ਨੇ, ਹਿੰਦੂ ਸਾਰੇ ਆਪ ਜੀ ਦੇ ਕੋਲ ਆਉਣ ਲੱਗੇ ਕਿ ਸਾਡੇ ਰਖਵਾਲੇ, ਸਾਡੇ ਧਰਮ ਦੇ ਰਖਵਾਲੇ ਆਣ ਪੁੱਜੇ ਨੇ। ਇਸ ਗੱਲ ਦੀ ਖਬਰ ਹਾਕਮ ਦੇ ਕੋਲ ਵੀ ਪੁੱਜੀ ਹੈ। ਹਾਕਮ ਘੋੜੇ 'ਤੇ ਅਸਵਾਰ ਹੋ ਕਰਕੇ ਲਾਓ ਲਸ਼ਕਰ ਦੇ ਨਾਲ ਚੱਲ ਕੇ ਆਇਆ, ਕਹਿਣ ਲੱਗਾ ਮੈਂ ਜਾ ਕੇ ਤਾਂ ਦੇਖਾਂ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਉਹ ਕਿਹੜਾ ਸਪੁੱਤਰ ਹੈ ਜਿਹੜਾ ਮੇਰੇ ਨਾਲ ਚਰਚਾ ਕਰਕੇ ਹਿੰਦੂ ਧਰਮ ਦੀ ਰਖਵਾਲੀ ਕਰਨ ਵਾਸਤੇ ਆਇਆ ਹੈ। ਜਦੋਂ ਚੱਲ ਕਰਕੇ ਕੋਲ ਆਏ ਨਾ, ਅਤੇ ਕੀ ਦੇਖਦੇ ਨੇ, ਬਾਬਾ ਸ੍ਰੀ ਚੰਦ ਸਾਹਿਬ ਜੀ ਨੇ ਧੂਣਾ ਲਗਾਇਆ ਹੋਇਆ ਹੈ, ਅਤੇ ਗਰਮੀਆਂ ਦੇ ਦਿਨ ਧੁੱਪੇ ਹੀ ਬੈਠੇ ਹੋਏ ਨੇ। ਅਤੇ ਇਸ ਹਾਕਮ ਨੇ ਬੜੇ ਮਾਣ ਦੇ ਨਾਲ ਆਖਿਆ, ਇਹ ਤਾਂ ਧੁੱਪੇ ਹੀ ਬੈਠੇ ਨੇ, ਜੇ ਕਿਧਰੇ ਛਾਵੇਂ ਵੱਡੇ ਭਾਰੀ ਕਿਸੇ ਦਰਖਤ ਦੇ ਥੱਲੇ ਹੁੰਦੇ, ਮੈਂ ਇਹਨਾਂ ਦੇ ਨਾਲ ਬੈਠ ਕਰਕੇ ਚਰਚਾ ਕਰਦਾ, ਵਿਚਾਰ ਕਰਦਾ, ਪਰ ਇਹ ਧੁੱਪੇ ਹੀ ਬੈਠੇ ਨੇ, ਧੁੱਪੇ ਚਰਚਾ ਕੀ ਕਰਾਂ। ਇਹ ਬਚਨ ਜਦੋਂ ਬਾਬਾ ਸ੍ਰੀ ਚੰਦ ਸਾਹਿਬ ਜੀਆਂ ਦੇ ਕੰਨਾਂ ਵਿੱਚ ਪਏ ਨਾ, ਅਤੇ ਸਾਧ ਸੰਗਤ ਜੀ, ਲੱਕੜ ਦੀ ਜੋ ਧੂਣੀ ਆਪ ਜੀ ਨੇ ਲੱਕੜਾਂ ਦੀ ਬਾਲੀ ਹੋਈ ਸੀ, ਉਸ ਧੂਣੀ ਦੇ ਵਿੱਚੋਂ ਬਲਦੀ ਹੋਈ ਇੱਕ ਲੱਕੜ ਚੁੱਕੀ ਹੈ, ਜਿਹੜਾ ਸਿਰਾ ਉਹਦਾ ਬਲਦਾ ਸੀ ਨਾ, ਉਹ ਧੂਣੇ ਵਿੱਚ ਗੱਢ ਦਿੱਤਾ ਹੈ, ਅਤੇ ਐਸੀ ਕਲਾ ਵਰਤੀ ਹੈ, ਉਸੇ ਵੇਲੇ ਉਹ ਗੱਡੀ ਹੋਈ ਲੱਕੜੀ ਵੱਡੀ ਹੋ ਗਈ, ਵੱਡਾ ਸਾਰਾ

0: ਦਰਖਤ ਬਣ ਗਈ ਵਿੱਚੋਂ ਲਗਰਾਂ ਟਾਹਣੀਆਂ ਟਾਹਣੇ ਕੁਰੁੰਬਲਾਂ ਸਾਧ ਸੰਗਤ ਜੀ ਐਸੀਆਂ ਫੁੱਟੀਆਂ ਨੇ ਕਿ ਸੈਂਕੜੇ ਫੁੱਟ ਉੱਚਾ ਚੌੜਾ ਤੇ ਇਸ ਦਰਖਤ ਦਾ ਫੈਲਾਓ ਬਣ ਗਿਆ। ਤੇ ਬਾਬਾ ਸ੍ਰੀ ਚੰਦ ਸਾਹਿਬ ਜੀ ਨੇ ਹੱਸ ਕੇ ਤੇ ਇਸ ਹਾਕਮ ਦੇ ਤਾਈ ਆਖਿਆ, ਤੂੰ ਸ਼ਾਂ ਦੀ ਜਾਚਨਾ ਕੀਤੀ ਸੀ ਨਾ, ਲੈ ਹੁਣ ਤੇ ਵੱਡੇ ਭਾਰੀ ਦਰਖਤ ਦੀ ਛਾਂ ਹੋ ਗਈ ਹੈ, ਜਿਹੜੀ ਚਰਚਾ ਕਰਨੀ ਆ ਕੇ ਕਰ ਲੈ। ਤੇ ਸਾਧ ਸੰਗਤ ਜੀ ਤੇ ਇਸ ਵੇਲੇ ਹਾਕਮ ਫਿਰ ਆ ਕਰਕੇ ਬਾਬਾ ਸ੍ਰੀ ਚੰਦ ਸਾਹਿਬ ਜੀ ਦੇ ਚਰਨੀ ਪੈ ਗਿਆ ਕਿ ਜਿਹੜੇ ਬਾਬਾ ਸ੍ਰੀ ਚੰਦ ਜੀ ਬਲਦੇ ਹੋਏ ਧੂਣੇ ਚੋਂ ਲੱਕੜੀ ਚੁੱਕ ਕੇ ਬਲਦੇ ਧੂਣੇ ਚ ਗੱਡ ਦੇਣ ਤੇ ਵੱਡਾ ਦਰਖਤ ਸੈਂਕੜੇ ਫੁੱਟਾਂ ਦੇ ਫੈਲਾਓ ਵਾਲਾ ਬਣਾ ਸਕਦੇ ਨੇ, ਇਹ ਸਮਰੱਥ ਪੁਰਖ ਨੇ, ਇਹਨਾਂ ਦੇ ਨਾਲ ਚਰਚਾ ਮੈਂ ਕਰਕੇ ਕੀ ਜਿੱਤ ਲਵਾਂਗਾ। ਚਰਨੀ ਪਿਆ ਸੇਵਾ ਪੁੱਛੀ ਤੇ ਆਪ ਜੀਆਂ ਨੇ ਬਚਨ ਕਰਨਾ ਕੀਤਾ, ਭਾਈ ਸਭਨਾਂ ਨੂੰ ਸਮਦ੍ਰਿਸ਼ਟਾ ਹੋ ਕਰਕੇ ਦੇਖਣਾ ਕਰ, ਸਭਨਾਂ ਨੂੰ ਬਰਾਬਰ ਜਾਣ, ਸਭਨਾਂ ਦੇ ਅੰਦਰ ਜੋਤ ਅਕਾਲ ਪੁਰਖ ਵਾਹਿਗੁਰੂ ਦੀ ਹੈ। ਇਸਲਾਮ ਮਤ ਵਾਲਿਆਂ ਨੂੰ ਵੱਡਾ ਵੱਡਾ ਤੇ ਦੂਸਰੇ ਮਤ ਵਾਲਿਆਂ ਨੂੰ ਨੀਵਾਂ ਜਾਣ ਕਰਕੇ ਤਿੰਨਾਂ ਤੇ ਜ਼ੁਲਮ ਨਾ ਕਰ, ਤਸ਼ੱਦਦ ਨਾ ਕਰ, ਤਰੱਦਦ ਨਾ ਕਰ, ਜ਼ਾਲਮ ਨਾ ਹੋ, ਹੰਕਾਰੀ ਨਾ ਹੋ, ਹੰਕਾਰ ਛੱਡ ਕੇ ਖੁਦਾ ਦੀ ਬੰਦਗੀ ਕਰ, ਜਿਸ ਖੁਦਾ ਨੇ ਤੈਨੂੰ ਰਾਜ ਭਾਗ ਬਖਸ਼ਿਆ, ਤੈਨੂੰ ਭਾਗ ਲਾਏ ਨੇ, ਤੇ ਸਾਰੀ ਪ੍ਰਜਾ ਦੇ ਨਾਲ ਖੁਦਾ ਦੀ ਸੰਤਾਨ ਜਾਣ ਕੇ ਪਿਆਰ ਕਰ। ਸਾਧ ਸੰਗਤ ਜੀ ਇਸ ਪ੍ਰਕਾਰ ਤਿਸ ਨੂੰ ਵੀ ਉਪਦੇਸ਼ ਦੇ ਕਰਕੇ ਆਪ ਜੀ ਨੇ ਸਿੱਧੇ ਮਾਰਗ ਦੇ ਉੱਪਰ ਤੋਰਿਆ ਸੀ। ਜਿਸ ਵੇਲੇ ਪੰਜਾਬ ਦੀ ਧਰਤੀ 'ਤੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਬਟਾਲਾ ਤਹਿਸੀਲ ਦਾ ਇੱਕ ਨਗਰ ਹੈ, ਸਾਧ ਸੰਗਤ ਜੀ ਨਾਨਕ ਚੱਕ, ਜੋ ਬਾਬਾ ਸ੍ਰੀ ਚੰਦ ਸਾਹਿਬ ਜੀਆਂ ਨੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀਆਂ ਦੇ ਨਾਮ 'ਤੇ ਵਸਾਇਆ ਹੈ, ਉੱਥੇ ਆਪ ਜੀ ਦਾ ਧੂਣਾ ਤੇ ਅਸਥਾਨ ਅੱਜ ਵੀ ਮੌਜੂਦ ਹੈ। ਇੱਥੇ ਆਪ ਜੀ ਦਾ ਨਿਵਾਸ ਸੀ ਅਤੇ ਇਸ ਸਮੇਂ ਦਾ ਜੋ ਬਾਦਸ਼ਾਹ ਹੈ ਜਹਾਂਗੀਰ, ਸਾਈਂ ਮੀਆਂ ਮੀਰ ਜੀ ਨੂੰ ਪੁੱਛਣ ਲੱਗਾ, ਸਾਈਂ ਮੀਆਂ ਮੀਰ ਜੀ, ਜਿਵੇਂ ਮੈਂ ਸਾਰੇ ਬਾਦਸ਼ਾਹਾਂ ਦੇ ਵਿੱਚੋਂ ਵੱਡਾ ਬਾਦਸ਼ਾਹ ਜਾਣਿਆ ਜਾਂਦਾ, ਅਤੇ ਇਸ ਸਮੇਂ ਸਾਧ ਸੰਗਤ ਜੀ ਜਹਾਂਗੀਰ ਤੋਂ ਵੱਡਾ ਬਾਦਸ਼ਾਹ ਨਹੀਂ ਸੀ ਕੋਈ ਹੋਰ। ਕਹਿਣ ਲੱਗਾ, ਜਿਵੇਂ ਇਸ ਮੈਂ ਸਾਰੇ ਬਾਦਸ਼ਾਹਾਂ ਦੇ ਵਿੱਚੋਂ ਬਾਦਸ਼ਾਹ ਵੱਡਾ ਹਾਂ, ਅਤੇ ਇਸ ਤੇਵੇਂ ਕੋਈ ਬਰਖਤ ਫਕੀਰਾਂ ਦੇ ਵਿੱਚੋਂ ਸਭ ਤੋਂ ਵੱਡਾ ਫਕੀਰ ਧਰਤੀ ਦੇ ਉੱਪਰ ਕੌਣ ਹੈ? ਅਤੇ ਇਸ ਵੇਲੇ ਸਾਧ ਸੰਗਤ ਜੀ ਸਾਈਂ ਮੀਆਂ ਮੀਰ ਜੀ ਨੇ ਕਹਿਣਾ ਕੀਤਾ, ਬਾਦਸ਼ਾਹ ਧਰਤੀ ਦੇ ਉੱਪਰ ਇਸ ਵੇਲੇ ਸਭ ਤੋਂ ਵੱਡੇ ਬਿਰਖਤ ਸੰਤ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਸਪੁੱਤਰ ਬਾਬਾ ਸ੍ਰੀ ਚੰਦ ਜੀ ਨੇ। ਅਤੇ ਇਸ ਵੇਲੇ ਮਨ ਵਿੱਚ ਮਾਣ ਆਇਆ, ਕਹਿੰਦਾ ਬਿਰਖਤੀ ਪਰਖ ਕੇ ਤੇ ਦੇਖਾਂ ਕਿੰਨੇ ਕੁ ਬਿਰਖਤ ਨੇ। ਲਾਹੌਰ ਤੋਂ ਸ਼ਾਹੀ ਹਾਥੀ ਮਹਾਵਤਾਂ ਦੇ ਨਾਲ ਅਤੇ ਅਸਵਾਰਾਂ ਦੇ ਨਾਲ ਭੇਜਿਆ, ਜਿਹੜਾ ਚੱਲ ਕਰਕੇ ਬਾਦਸ਼ਾਹ ਦੀ ਆਗਿਆ ਦੇ ਨਾਲ ਨਾਨਕ ਚੱਕ ਪੁੱਜਾ, ਅਤੇ ਆ ਕਰਕੇ ਬਾਦਸ਼ਾਹ ਵੱਲੋਂ ਬੇਨਤੀ ਕੀਤੀ ਏ ਬਾਬਾ ਸ੍ਰੀ ਚੰਦ ਸਾਹਿਬ ਜੀਆਂ ਦੇ ਚਰਣਾਂ ਵਿਖੇ, ਬਾਬਾ ਜੀ ਬਾਦਸ਼ਾਹ ਤੁਹਾਡੇ ਦਰਸ਼ਨ ਕਰਨਾ ਚਾਹੁੰਦਾ। ਅਤੇ ਬਾਦਸ਼ਾਹ ਨੇ ਆਪਣਾ ਸ਼ਾਹੀ ਹਾਥੀ, ਆਪਣੀ ਸ਼ਾਹੀ ਅਸਵਾਰੀ ਤੁਹਾਡੇ ਮਾਨ ਸਨਮਾਨ ਵਾਸਤੇ ਭੇਜੀ ਹੈ, ਕਿਰਪਾ ਕਰਕੇ ਇਸ ਹਾਥੀ 'ਤੇ ਅਸਵਾਰ ਹੋ ਅਤੇ ਸਾਡੇ ਨਾਲ ਲਾਹੌਰ ਚੱਲੋ। ਬਾਬਾ ਜੀ ਨੇ ਜਾਣ ਲਿਆ, ਇਹ ਤਾਂ ਬਾਦਸ਼ਾਹ ਦੇ ਮਨ ਦਾ ਫੁਰਨਾ ਹੈ ਕਿ ਬਿਰਖਤ ਸਦਵਾਉਂਦੇ ਨੇ, ਸ਼ਾਹੀ ਅਸਵਾਰੀਆਂ ਦੇਖ ਕੇ ਲੁਭਾਏਮਾਨ ਹੁੰਦੇ ਕਿ ਨਹੀਂ ਹੁੰਦੇ। ਅਤੇ ਬਾਬਾ ਜੀ ਨੇ ਬਚਨ ਕਰਨਾ ਕੀਤਾ, ਕਹਿਣ ਲੱਗੇ, ਭਾਈ ਇਹ ਸ਼ਾਹੀ ਅਸਵਾਰੀਆਂ ਬਾਦਸ਼ਾਹ ਨੂੰ ਮੁਬਾਰਕ, ਸਾਡੀ ਅਸਵਾਰੀ ਸਾਡੇ ਕੋਲ ਹੈ, ਸਾਨੂੰ ਕਿਸੇ ਹੋਰ ਅਸਵਾਰੀ ਦੀ ਲੋੜ ਨਹੀਂ। ਅਤੇ ਇਸ ਵੇਲੇ ਬਾਬਾ ਜੀ ਦੇ ਕੋਲ ਭਾਈ ਕਮਲੀਆ ਜੀ ਸਨ, ਬਾਬਾ ਸ੍ਰੀ ਚੰਦ ਸਾਹਿਬ ਜੀ ਨੇ ਜਿੱਥੇ ਜਾਣਾ ਹੁੰਦਾ ਸੀ ਨਾ, ਭਾਈ ਕਮਲੀਆ ਜੀ ਦੇ ਮੋਢਿਆਂ 'ਤੇ ਚੜ੍ਹ ਜਾਂਦੇ ਸਨ, ਅਤੇ ਭਾਈ ਕਮਲੀਆ ਜੀ ਪਾਉਣ ਦੇ ਵੇਗ ਦੇ ਨਾਲ ਜਿੱਥੇ ਬਾਬਾ ਜੀ ਦੇ ਮਨ ਦਾ ਫੁਰਨਾ ਹੁੰਦਾ ਸੀ ਉੱਥੇ ਲੈ ਜਾਇਆ ਕਰਦੇ ਸਨ। ਅਤੇ ਬਾਬਾ ਸ੍ਰੀ ਚੰਦ ਜੀ ਕਹਿਣ ਲੱਗੇ, ਸਾਡੀ ਅਸਵਾਰੀ ਸਾਡੇ ਕੋਲ ਹੈ, ਸਾਨੂੰ ਸ਼ਾਹੀ ਅਸਵਾਰੀਆਂ ਦੀ ਲੋੜ ਨਹੀਂ, ਇਹ ਹਾਥੀ ਬਾਦਸ਼ਾਹ ਦਾ ਵਾਪਸ ਲੈ ਜਾਓ, ਅਸੀਂ ਆਪੇ ਆ ਜਾਵਾਂਗੇ। ਕਹਿਣ ਲੱਗੇ, ਮਹਾਰਾਜ ਸਾਨੂੰ ਬਾਦਸ਼ਾਹ ਦਾ ਹੁਕਮ ਹੈ ਤੁਹਾਨੂੰ ਹਾਥੀ 'ਤੇ ਚੜਾ ਕਰਕੇ ਲੈ ਕੇ ਆਉਣਾ, ਜੇ ਬਾਦਸ਼ਾਹ ਦੇ ਹੁਕਮ ਦੀ ਪਾਲਣਾ ਨਾ ਹੋਈ ਬਾਦਸ਼ਾਹ ਸਾਨੂੰ ਦੰਡ ਦੇਵੇਗਾ, ਸਾਨੂੰ ਸਜ਼ਾ ਦੇਵੇਗਾ, ਸਾਨੂੰ ਤਾਂ ਸਜ਼ਾ ਤੋਂ ਬਚਾ ਲਓ ਨਾ। ਅਤੇ ਇਸ ਵੇਲੇ ਬਾਬਾ ਸ੍ਰੀ ਚੰਦ ਸਾਹਿਬ ਜੀਆਂ ਨੇ ਬਚਨ ਕੀਤਾ, ਭਾਵੇਂ ਬਾਦਸ਼ਾਹ ਨੇ ਹਾਥੀ ਭੇਜਿਆ ਹੈ, ਪਰ ਇਹ ਬਾਦਸ਼ਾਹ ਦਾ ਹਾਥੀ ਸਾਡੀ ਅਸਵਾਰੀ ਦੇ ਯੋਗ ਨਹੀਂ, ਇਹ ਸਾਡਾ ਭਾਰ 'ਤੇ ਝੱਲ ਹੀ ਨਹੀਂ ਸਕਦਾ ਨਾ। ਅਤੇ ਇਸ ਵੇਲੇ ਜੋ ਸ਼ਾਹੀ ਹਾਕਮ ਅਤੇ ਇਸੇ ਪ੍ਰਕਾਰ ਨਾਲ ਅਸਵਾਰ ਆਏ ਸਨ ਘੋੜ ਚੜ੍ਹੇ, ਕਹਿਣ ਲੱਗੇ, ਬਾਬਾ ਜੀ ਬੜਾ ਤਕੜਾ ਹਾਥੀ ਹੈ, ਬੜਾ ਬਲਵਾਨ ਹਾਥੀ ਹੈ, ਫਿਰ ਹਾਥੀ 'ਤੇ ਬਲ ਕਰਕੇ ਹੀ ਜਾਣੇ ਜਾਂਦੇ ਨੇ, ਆਪ ਜੀ ਉੱਪਰ ਅਸਵਾਰ ਹੋ, ਬਾਦਸ਼ਾਹ ਅਸਵਾਰ ਹੁੰਦਾ ਉਹਨਾਂ ਦਾ ਭਾਰ ਵੀ ਤੇ ਹਾਥੀ ਝੱਲਦਾ, ਮਹਾਰਾਜ ਤੁਹਾਡਾ ਭਾਰ ਵੀ ਝੱਲ ਲਵੇਗਾ। ਬਾਬਾ ਸ੍ਰੀ ਚੰਦ ਸਾਹਿਬ ਜੀ ਨੇ ਨਾ ਅਤੇ ਇਸ ਵੇਲੇ ਆਪਣੇ ਉੱਪਰੋਂ ਲੋਈ ਲਾਹ ਕਰਕੇ ਫੜਾ ਦਿੱਤੀ, ਜਿਸ ਨੂੰ ਭੂਰੀ ਵੀ ਕਿਹਾ ਜਾਂਦਾ, ਕਹਿਣ ਲੱਗੇ, ਪਹਿਲਾਂ ਇਹ ਸਾਡੀ ਲੋਈ ਸਾਡੀ ਭੂਰੀ ਹਾਥੀ ਦੇ ਉੱਪਰ ਰੱਖ ਦੇਵੋ, ਜੇ ਬਾਦਸ਼ਾਹ ਦਾ ਹਾਥੀ ਸਾਡੇ ਇਸ ਬਸਤਰ ਦਾ, ਭੂਰੀ ਦਾ, ਲੋਈ ਦਾ ਭਾਰ ਝੱਲ ਗਿਆ ਨਾ, ਫਿਰ ਅਸੀਂ ਵੀ ਇਸ 'ਤੇ ਸਵਾਰ ਹੋ ਜਾਵਾਂਗੇ। ਜਿਸ ਵੇਲੇ ਬਾਬਾ ਜੀ ਨੇ ਉਹ ਲੋਈ ਫੜਾਈ ਤੇ ਸਿਪਾਹੀਆਂ ਦਾ ਹਾਸਾ ਨਿਕਲ ਗਿਆ। ਬਾਬਾ ਜੀ ਬਿਰਖਤ ਸੁਣੀ ਦੇ ਸਨ, ਇਹ ਤੇ ਬਹੁਤੇ ਸਿੱਧੇ ਸਾਦੇ ਸੁਭਾਅ ਦੇ ਨੇ, ਇਹ ਹੌਲੀ ਜੀ ਲੋਈ ਕਿੰਨਾ ਕੁ ਸੇਰ, ਦੋ ਸੇਰ ਵਜਨ ਹੋਵੇਗਾ, ਹਾਥੀ ਨੂੰ ਤੇ ਇੰਨੇ ਕੁ ਵਜਨ ਦਾ ਪਤਾ ਵੀ ਨਹੀਂ ਲੱਗਣਾ ਕਿ ਉਸਦੇ ਉੱਪਰ ਕੋਈ ਲੋਈ ਕੋਈ ਭੂਰੀ ਰੱਖੀ ਹੈ। ਸਾਧ ਸੰਗਤ ਜੀ ਤਿੰਨਾਂ ਨੇ ਹੱਸਦਿਆਂ ਹੋਇਆ ਉਹ ਜਿਹੜੀ ਲੋਈ ਸੀ ਨਾ ਹਾਥੀ ਦੇ ਉੱਪਰ ਰੱਖੀ ਹੈ, ਤੇ ਜਿਸ ਵੇਲੇ ਲੋਈ ਹਾਥੀ ਦੇ ਉੱਪਰ ਰੱਖੀ ਤੇ ਹਾਥੀ ਦੇ ਪਾਸੋਂ ਭਾਰ ਸਹਾਰਿਆ ਨਾ ਗਿਆ, ਝੱਲਿਆ ਨਾ ਗਿਆ, ਹਾਥੀ ਦੀਆਂ ਚੰਗਿਆੜਾਂ ਨਿਕਲ ਗਈਆਂ। ਦੇਖਦਿਆਂ ਹੀ ਦੇਖਦਿਆਂ ਹਾਥੀ ਦੇ ਮੋਟੇ ਭਾਰੀ ਵੱਡੇ ਪੈਰ ਧਰਤੀ ਦੇ ਅੰਦਰ ਧੱਸ ਗਏ। ਸਾਧ ਸੰਗਤ ਜੀ ਕੋਈ ਤਿੱਖੀ ਚੀਜ਼ ਹੋਵੇ, ਕਿੱਲਾ ਹੋਵੇ, ਕੋਈ ਹੋਰ ਵਸਤੂ ਤੇ ਧਰਤੀ 'ਚ ਠੋਕਣੀ ਸੌਖੀ ਹੈ, ਧਸਣੀ ਸੌਖੀ ਹੈ। ਹਾਥੀ ਦੇ ਪੈਰ ਚਪਟੇ ਤੇ ਇੰਨੇ ਵੱਡੇ ਵੱਡੇ ਲੱਕੜ ਦੇ ਮੋਸ਼ਿਆਂ ਵਰਗੇ ਹੁੰਦੇ ਨੇ, ਚਾਰੇ ਦੇ ਚਾਰੇ ਪੈਰ ਜ਼ਮੀਨ ਦੇ ਅੰਦਰ ਧੱਸ ਗਏ, ਗੋਡਿਆਂ ਗੋਡਿਆਂ ਤੱਕ ਹਾਥੀ ਖੁੱਭ ਗਿਆ ਸੁੱਕੀ ਜ਼ਮੀਨ ਦੇ ਅੰਦਰ, ਚੰਗਿਆੜਾਂ ਨਿਕਲ ਗਈਆਂ। ਹਾਥੀ ਤੋਂ ਭਾਰ ਸਹਾਰਿਆ ਨਹੀਂ ਜਾਂਦਾ। ਤੇ ਜਿਹੜੇ ਮਨ ਦੇ ਅੰਦਰ ਹੱਸਦੇ ਸਨ, ਮੁਸਕਰਾਉਂਦੇ ਸਨ ਨਾ, ਬਾਬਾ ਜੀ ਦੇ ਚਰਨੀ ਪੈ ਗਏ, ਬਾਬਾ ਜੀ ਸ਼ਾਹੀ ਹਾਥੀ ਨੂੰ ਬਚਾ ਲਓ, ਹਾਥੀ ਨੇ ਮਰ ਜਾਣਾ ਤੇ ਬਾਦਸ਼ਾਹ ਨੇ ਸਾਨੂੰ ਮਾਰ ਦੇਣਾ। ਤੇ ਬਾਬਾ ਜੀ ਨੇ ਬਚਨ ਕੀਤਾ, ਕਹਿਣ ਲੱਗੇ ਫਿਰ ਸਾਡੀ ਲੋਈ ਹਾਥੀ ਤੋਂ ਲਾ ਦਿਓ, ਹਾਥੀ ਬਚ ਜਾਵੇਗਾ। ਹਾਥੀ ਦੇ ਉੱਪਰ ਜਦੋਂ ਲੋਈ ਲਾ ਦਿੱਤੀ ਨਾ, ਤੇ ਸਾਧ ਸੰਗਤ ਜੀ ਹਾਥੀ ਨੂੰ ਸੁੱਖ ਦਾ ਸਾਹ ਆਇਆ। ਫਿਰ ਚਾਰੇ ਪੈਰ ਉਸਨੇ ਜ਼ਮੀਨ ਦੇ ਵਿੱਚੋਂ ਇੱਕ ਇੱਕ ਕਰਕੇ ਕੱਢੇ ਤੇ ਆਰਾਮ ਦੇ ਨਾਲ ਖਲੋ ਗਿਆ। ਤੇ ਬਾਬਾ ਜੀ ਕਹਿਣ ਲੱਗੇ, ਜਿਹੜਾ ਬਾਦਸ਼ਾਹ ਦਾ ਹਾਥੀ ਸਾਡੀ ਲੋਈ ਦਾ ਭਾਰ ਨਹੀਂ ਸਹਾਰ ਸਕਦਾ, ਉਸਨੇ ਸਾਡਾ ਭਾਰ ਕੀ ਸਹਾਰਨਾ ਹੈ? ਜਾਓ ਆਪਣਾ ਸ਼ਾਹੀ ਹਾਥੀ ਬਾਦਸ਼ਾਹ ਦੇ ਕੋਲ ਜਾ ਕੇ ਵਾਪਸ ਕਰ ਦਿਓ ਤੇ ਉਸਨੂੰ ਦੱਸ ਦੇਵੋ ਕਿ ਅਸੀਂ ਆਪੇ ਹੀ ਆ ਜਾਵਾਂਗੇ। ਸਾਧ ਸੰਗਤ ਜੀ ਸਾਰੇ ਨਿੰਮੋ ਝੂਣੇ ਹੋ ਕਰਕੇ ਮੁੜੇ ਨੇ ਤੇ ਬਾਬਾ ਸ੍ਰੀ ਚੰਦ ਜੀ ਭਾਈ ਕਮਲੀਆ ਜੀ ਦੇ ਮੋਢਿਆਂ ਦੇ ਉੱਪਰ ਅਸਵਾਰ ਹੋ ਕਰਕੇ ਲਾਹੌਰ ਪੁੱਜੇ ਨੇ। ਤੇ ਇਸ ਵੇਲੇ ਜਦੋਂ ਪੁੱਜੇ ਨਾ, ਬਾਦਸ਼ਾਹ ਦਾ ਦੀਵਾਨ ਸਜਿਆ ਹੋਇਆ ਸੀ, ਬਾਬਾ ਸ੍ਰੀ ਚੰਦ ਜੀ ਤਿਸ ਦੇ ਦੀਵਾਨ ਦੇ ਵਿੱਚ, ਦਰਬਾਰ ਦੇ ਅੰਦਰ, ਤਿਸ ਦੀ ਸਭਾ ਦੇ ਵਿੱਚ ਕਹਿ ਲਈਏ ਚੱਲੇ ਨੇ। ਤੇ ਜਿੱਥੇ ਸਭਾ ਦੇ ਵਿੱਚ ਪ੍ਰਵੇਸ਼ ਕਰੀਦਾ ਸੀ ਨਾ, ਆਪਨੇ ਲੋਈ ਦੀ ਬੁੱਕਲ ਮਾਰੀ ਹੋਈ ਸੀ, ਉਹ ਲੋਈ ਲਾ ਕੇ ਦਰਵਾਜ਼ੇ ਦੇ ਕੋਲ ਹੀ ਰੱਖ ਦਿੱਤੀ, ਅੱਗੇ ਚੱਲ ਪਏ। ਤੇ ਇਸ ਵੇਲੇ ਜਦੋਂ ਬਾਦਸ਼ਾਹ ਦੇ ਕੋਲ ਗਏ, ਬਾਦਸ਼ਾਹ ਨੇ ਆਪ ਜੀਆਂ ਨੂੰ ਨਮਸਕਾਰ ਕੀਤੀ ਤੇ ਸੁਭਾਵਕ ਹੀ ਬਾਦਸ਼ਾਹ ਦਾ ਧਿਆਨ ਪਿਆ, ਬਾਬਾ ਜੀ ਨੇ ਲੋਈ ਲਾ ਕਰਕੇ ਰੱਖ ਦਿੱਤੀ। ਪਹਿਲਾਂ ਸਿਪਾਹੀਆਂ ਨੇ ਆ ਕਰਕੇ ਦੱਸਿਆ, ਭੇਜੇ ਹੋਏ ਆਫਿਸਰਾਂ ਨੇ ਆ ਕਰਕੇ ਦੱਸਿਆ ਕਿ ਬਾਬਾ ਜੀ ਦੀ ਲੋਈ ਦਾ ਭਾਰ ਹਾਥੀ ਨਾ ਸਹਾਰ ਸਕਿਆ, ਹੁਣ ਬਾਬਾ ਜੀ ਨੇ ਲੋਈ ਲਾ ਕੇ ਰੱਖ ਦਿੱਤੀ, ਕਾਰਨ ਕੀ ਹੈ? ਤੇ ਜਦੋਂ ਲੋਈ ਵੱਲ ਤੱਕਿਆ ਨਾ, ਤੇ ਸਾਧ ਸੰਗਤ ਜੀ ਲੋਈ 'ਤੇ ਕਦੇ ਜਿਵੇਂ ਚਾਦਰ ਤਾਣ ਦੇਈਦਾ, ਇਵੇਂ ਤਾਣੇ ਹੋਏ ਬਸਤਰ ਵਾਂਗੂ ਪੂਰੀ ਦੀ ਪੂਰੀ ਸਿੱਧੀ ਹੋ ਜਾਂਦੀ ਹੈ। ਕਦੇ ਇੱਕ ਕੰਨੀ ਉੱਪਰ ਨੂੰ ਖਿੱਚੀ ਜਾਂਦੀ ਹੈ, ਕਦੇ ਦੂਸਰੀ ਕੰਨੀ ਉੱਪਰ ਨੂੰ ਖਿੱਚੀ ਜਾਂਦੀ ਹੈ, ਕਦੇ ਇਹ ਲੋਈ ਸੁੱਕੜ ਜਾਂਦੀ ਹੈ, ਕਦੇ ਫੈਲ ਜਾਂਦੀ ਹੈ। ਵੇਖ ਕਰਕੇ ਬਾਦਸ਼ਾਹ ਬੜਾ ਹੈਰਾਨ ਹੋਇਆ, ਕਹਿਣ ਲੱਗਾ, ਬਾਬਾ ਸ੍ਰੀ ਚੰਦ ਜੀ, ਤੁਸਾਂ ਨੇ ਆਪਣੀ ਲੋਈ ਵਿੱਚ ਕੀ ਛੱਡਿਆ ਜਿਹੜਾ ਲੋਈ ਨੂੰ ਟਿਕਣ ਨਹੀਂ ਦਿੰਦਾ? ਇਹ ਉਲਟਾ ਸਿੱਧਾ ਹੋਈ ਜਾਂਦਾ ਹੈ, ਲੋਈ ਕਦੇ ਇਵੇਂ ਲੱਗਦਾ ਅੰਗੜਾਈਆਂ ਲੈਂਦੀ ਹੋਵੇ, ਕਦੇ ਇਕੱਠੀ ਮੁੱਠੀ ਜੀ ਹੋ ਜਾਂਦੀ, ਕਾਰਨ ਕੀ? ਆਪ ਜੀ ਦੀ ਲੋਈ ਵਿੱਚ ਕੀ ਹੈ? ਤੇ ਬਾਬਾ ਸ੍ਰੀ ਚੰਦ ਜੀ ਕਹਿਣ ਲੱਗੇ, ਭਾਈ ਸਾਡੀ ਲੋਈ 'ਚੋਂ ਤੂੰ ਕੀ ਲੈਣਾ? ਉਹ ਸਾਧੂਆਂ ਦੀ ਵਸਤੂ ਹੈ, ਫਕੀਰਾਂ ਦੀ ਵਸਤੂ ਹੈ, ਜੋ ਲੋਈ ਦੇ ਵਿੱਚ ਹੈ ਤਿਸ ਨੂੰ ਲੋਈ ਵਿੱਚ ਹੀ ਰਹਿਣ ਦੇ। ਤੂੰ ਸਾਡੇ ਨਾਲ ਵਿਚਾਰ ਚਰਚਾ ਕਰਨੀ ਚਾਹੁੰਦਾ ਸੀ, ਜੋ ਵਿਚਾਰ ਕਰਨੀ ਚਰਚਾ ਕਰਨੀ ਕਰ ਲੈ। ਤੇ ਇਸ ਵੇਲੇ ਬਾਦਸ਼ਾਹ ਕਹਿਣ ਲੱਗਾ, ਨਹੀਂ ਮਹਾਰਾਜ, ਮੈਂ ਦੇਖਣਾ ਚਾਹੁੰਦਾ ਤੁਹਾਡੀ ਲੋਈ ਵਿੱਚ ਹੈ ਕੀ ਹੈ। ਤੇ ਬਾਦਸ਼ਾਹ ਨੂੰ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਪੁੱਤਰ ਬਾਬਾ ਸ੍ਰੀ ਚੰਦ ਸਾਹਿਬ ਜੀਆਂ ਨੇ ਕਿਹਾ, ਬਾਦਸ਼ਾਹ ਹੱਟ ਨਹੀਂ ਕਰੀਦਾ। ਕਹਿਣ ਲੱਗਾ, ਨਹੀਂ ਮਹਾਰਾਜ, ਮੈਨੂੰ ਜ਼ਰੂਰ ਦਿਖਾਓ। ਤੇ ਆਪ ਜੀਆਂ ਨੇ ਬਚਨ ਕਰਨਾ ਕੀਤਾ, ਇਹ ਲੋਈ ਦੇ ਅੰਦਰ ਵਸਣ ਵਾਲੇ, ਜਿਸ ਨੂੰ ਅਸੀਂ ਲੋਈ ਦੇ ਅੰਦਰ ਛੱਡਿਆ ਨਾ, ਆ ਕੇ ਆਪਣਾ ਤੇਜ ਪ੍ਰਤਾਪ ਇਸ ਬਾਦਸ਼ਾਹ ਨੂੰ ਦਿਖਾ। ਇੰਨਾ ਬਚਨ ਕਹਿਣ ਦੀ ਦੇਰ ਸੀ, ਉਸੇ ਵੇਲੇ ਬਾਦਸ਼ਾਹ ਨੂੰ ਬੁਖਾਰ ਚੜ ਗਿਆ, ਭੱਠੀ ਵਾਂਗੂ ਸਰੀਰ ਉਸਦਾ ਤਪਣ ਲੱਗਾ, ਸਿਰ ਉਸਦਾ ਪੀੜ ਦੇ ਨਾਲ ਪਾਟਣ ਲੱਗਾ। ਸਾਧ ਸੰਗਤ ਜੀ, ਜਿਹੜਾ ਚਿਹਰਾ ਸੀ ਮੁਰਝਾ ਗਿਆ, ਚਿਹਰੇ ਦੀ ਆਭਾ ਜਿਹੜੀ ਕ੍ਰਾਂਤੀ ਸੀ ਉਹ ਜਾਂਦੀ ਰਹੀ, ਥਰ ਥਰ ਕੰਬਣ ਲੱਗਾ ਤੇ ਇਸ ਵੇਲੇ ਬੇਨਤੀਆਂ ਕਰਨ ਲੱਗਾ, ਕਹਿਣ ਲੱਗਾ, ਬਾਬਾ ਜੀ ਮੈਨੂੰ ਬਚਾ ਲਓ, ਇਹ ਤਾਪ ਦੇ ਚੜ੍ਹਨੇ ਦੇ ਨਾਲ ਮੈਂ ਮਰ ਜਾਵਾਂਗਾ, ਮੇਰੇ ਪ੍ਰਾਣ ਖੁਸ਼ਕ ਹੁੰਦੇ ਜਾਂਦੇ ਨੇ, ਗਲਾ ਸੁੱਕ ਗਿਆ, ਬੁੱਲ ਸੁੱਕ ਗਏ ਨੇ, ਇਸ ਪ੍ਰਕਾਰ ਦੰਦ ਵੱਜਦੇ ਨੇ, ਮੇਰੀ ਤਾਂ ਜਾਨ ਨਿਕਲਦੀ ਜਾਂਦੀ, ਸਿਰ ਪਾਟਦਾ ਜਾਂਦਾ, ਬਚਾ ਲਓ ਮੇਰੇ ਪ੍ਰਾਣਾਂ ਦੀ ਰੱਖਿਆ ਕਰੋ, ਮੈਂ ਕਿਧਰੇ ਮਰੀ ਨਾ ਜਾਵਾਂ। ਜਦੋਂ ਬੇਨਤੀਆਂ ਕੀਤੀਆਂ ਨਾ, ਤੇ ਬਾਬਾ ਸ੍ਰੀ ਚੰਦ ਜੀ ਨੇ ਫਿਰ ਬਚਨ ਕੀਤਾ, ਹੇ ਤਾਪ, ਸਾਡੀ ਲੋਈ ਵਿੱਚ ਹੀ ਜਾ ਕੇ ਸਮਾ ਜਾ। ਉਸੇ ਵੇਲੇ ਬਾਦਸ਼ਾਹ ਦੇ ਤਨ ਤੋਂ ਉਹ ਬੁਖਾਰ, ਉਹ ਤਾਪ ਉਤਰਿਆ, ਲੋਈ ਦੇ ਵਿੱਚ ਜਾ ਕੇ ਸਮਾ ਗਿਆ, ਤੇ ਲੋਈ ਪਹਿਲਾਂ ਵਾਂਗੂ ਜਿਵੇਂ ਬਾਦਸ਼ਾਹ ਤੜਫਦਾ ਸੀ ਨਾ, ਤੇ ਇਸ ਪ੍ਰਕਾਰ ਲੋਈ ਕਿਰਿਆ ਕਰਨ ਲੱਗੀ। ਬਾਦਸ਼ਾਹ ਕਹਿਣ ਲੱਗਾ, ਮਹਾਰਾਜ ਇਹ ਕੀ ਹੈ, ਕੀ ਕੌਤਕ ਆਪ ਜੀ ਨੇ ਵਰਤਾਇਆ? ਤੇ ਬਾਬਾ ਸ੍ਰੀ ਚੰਦ ਜੀ ਨੇ ਬਚਨ ਕੀਤਾ, ਬਾਦਸ਼ਾਹ ਸਾਡੇ ਸਰੀਰ ਨੂੰ ਤਾਪ ਚੜਿਆ ਸੀ, ਬੁਖਾਰ ਚੜਿਆ ਸੀ, ਅਸੀਂ ਤੇਰੇ ਨਾਲ ਚਰਚਾ ਕਰਨੀ ਸੀ, ਤੇਰੀ ਬੇਨਤੀ ਪ੍ਰਵਾਨ ਕਰਕੇ ਤੇਰੀ ਸਭਾ ਦੇ ਵਿੱਚ ਆਏ, ਪਰ ਐਸਾ ਬੁਖਾਰ ਤਨ 'ਤੇ ਚੜਿਆ ਹੋਵੇ ਅਤੇ ਇਸ ਵੇਲੇ ਫਿਰ ਜਿਹੜੀ ਸਭਾ ਦੇ ਅੰਦਰ ਚਰਚਾ ਕਰਨੀ ਉਹ ਬਣ ਨਹੀਂ ਆਉਂਦੀ ਨਾ, ਤੇਰੇ ਨਾਲ ਸੁਖੈਨ ਚਰਚਾ ਕਰਕੇ ਤੇਰੇ ਸ਼ੰਕਿਆਂ ਦੀ ਨਿਵਰਤੀ ਕਰੀਏ, ਇਸ ਕਰਕੇ ਤਾਪ ਨੂੰ ਆਪਣੀ ਲੋਈ ਆਪਣੀ ਭੂਰੀ ਵਿੱਚ ਛੱਡ ਆਏ ਸਾਂ, ਤੇਰੇ ਨਾਲ ਚਰਚਾ ਕਰਕੇ ਫਿਰ ਇਸ ਬੁਖਾਰ ਨੂੰ ਧਾਰਨ ਕਰ ਲਵਾਂਗੇ। ਬਾਦਸ਼ਾਹ ਬੜਾ ਹੈਰਾਨ ਹੋਇਆ, ਮਹਾਰਾਜ ਜਦੋਂ ਆਪ ਜੀ ਬੁਖਾਰ ਨੂੰ ਲਾਹ ਦੇਣ ਦੀ ਸਮਰੱਥਾ ਰੱਖਦੇ ਹੋ ਤਾਂ ਫਿਰ ਲਾਈ ਕਿਉਂ ਨਹੀਂ ਦਿੰਦੇ, ਲੋਈ 'ਚ ਕਿਉਂ ਛੱਡਿਆ, ਫਿਰ ਧਾਰਨ ਕਿਉਂ ਕਰਨਾ? ਅਤੇ ਆਪ ਜੀ ਨੇ ਬਚਨ ਕੀਤਾ, ਭਾਈ ਸਾਧੂ ਅਤੇ ਸੰਤ ਜਨਾਂ ਦਾ ਵਾਹਿਗੁਰੂ ਜੀ ਦਾ ਭਾਣਾ ਮੰਨਣਾ ਹੀ ਪ੍ਰਵਾਨ ਹੁੰਦਾ ਅਤੇ ਚੰਗਾ ਹੁੰਦਾ ਹੈ। ਵਾਹਿਗੁਰੂ ਜੀ ਦੇ ਭਾਣੇ ਵਿੱਚ ਬੁਖਾਰ ਆਇਆ, ਭਾਣੇ ਵਿੱਚ ਹੀ ਉਤਰ ਜਾਵੇਗਾ, ਭਾਵੇਂ ਟਾਲਣ ਦੀ ਸ਼ਕਤੀ ਰੱਖਦੇ ਹਾਂ ਪਰ ਭਾਣੇ ਨੂੰ ਮਿੱਠਾ ਕਰਕੇ ਮੰਨਦੇ ਹਾਂ ਤਾਂ ਕਰਕੇ ਟਾਲਿਆ ਨਹੀਂ। ਅਤੇ ਸਾਧ ਸੰਗਤ ਜੀ ਤਾਂ ਇਸ ਵੇਲੇ ਨਾ ਫਿਰ 100 ਮੁਰੱਬਾ ਭਾਵੇਂ ਲਿਖਾਰੀਆਂ ਦੀ ਲਿਖਤ ਵਿੱਚ ਕੁਛ ਵਾਧੇ ਘਾਟੇ ਨੇ, ਸੋ ਇੱਦਾਂ ਕਹਿ ਲਈਏ ਕਈ ਮੁਰੱਬੇ ਜ਼ਮੀਨ ਬਾਬਾ ਸ੍ਰੀ ਚੰਦ ਸਾਹਿਬ ਜੀ ਦੇ ਨਾਮ ਦੇ ਧੂਣੇ ਦੇ ਨਾਮ 'ਤੇ ਨਾਨਕ ਚੱਕ ਬਾਦਸ਼ਾਹ ਨੇ ਲਿਖੀ ਹੈ। ਅਤੇ ਆਪ ਜੀ ਨੇ ਬਚਨ ਕਰ ਦਿੱਤਾ, ਸਾਨੂੰ ਕੋਈ ਜ਼ਗੀਰਾਂ ਨਹੀਂ ਚਾਹੀਦੀਆਂ, ਸਾਨੂੰ ਜ਼ਮੀਨਾਂ ਨਹੀਂ ਚਾਹੀਦੀਆਂ, ਬਾਦਸ਼ਾਹਾਂ ਦੀ ਜਾਗੀਰ ਦੀ ਸਾਨੂੰ ਲੋੜ ਨਹੀਂ। ਅਤੇ ਇਸ ਵੇਲੇ ਸਾਧ ਸੰਗਤ ਜੀ ਜਦੋਂ ਆਪ ਜੀ ਨੇ ਜਵਾਬ ਦੇ ਦਿੱਤਾ ਨਾ, ਅਤੇ ਆਪ ਜੀਆਂ ਦੇ ਭਤੀਜੇ ਬਾਬਾ ਲਖਮੀ ਦਾਸ ਜੀ ਦੇ ਪੁੱਤਰ ਜਿਨ੍ਹਾਂ ਨੂੰ 8 ਯੋਜਨ ਲੰਬੀ ਬਾਂਹ ਕਰਕੇ ਆਪ ਜੀ ਨੇ ਘੋੜੇ ਤੋਂ ਲਾਹ ਲਿਆ ਸੀ ਨਾ ਸਾਧ ਸੰਗਤ ਜੀ, ਉਹਨਾਂ ਦਾ ਨਾਮ ਸੀ ਬਾਬਾ ਧਰਮ ਚੰਦ। ਅਤੇ ਇਸ ਵੇਲੇ ਬਾਦਸ਼ਾਹ ਨੇ ਫਿਰ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀਆਂ ਦੇ ਪੋਤਰੇ ਬਾਬਾ ਲਖਮੀ ਦਾਸ ਜੀ ਦੇ ਪੁੱਤਰ ਬਾਬਾ ਸ੍ਰੀ ਚੰਦ ਜੀ ਦੇ ਭਤੀਜੇ ਬਾਬਾ ਧਰਮ ਚੰਦ ਜੀ ਦੇ ਨਾਮ 'ਤੇ ਉਹ ਜਿਹੜੀ ਮੁਰੱਬੇ ਜ਼ਮੀਨ ਸੀ ਲਿਖ ਦੇਣਾ ਕੀਤੀ, ਜਿਹੜੀ ਅੱਜ ਵੀ ਨਾਨਕ ਚੱਕ ਦੇ ਨਾਮ 'ਤੇ ਸਾਧ ਸੰਗਤ ਜੀ ਉਹ ਜਾਗੀਰ ਹੈ। ਇਸ ਪ੍ਰਕਾਰ ਬਾਬਾ ਸ੍ਰੀ ਚੰਦ ਸਾਹਿਬ ਜੀਆਂ ਨੇ ਬਹੁਤ ਕੌਤਕ ਵਰਤਾਏ, ਆਪ ਜੀ ਦੇ ਕੌਤਕ ਅਪਰ ਅਪਾਰ ਨੇ, ਪਰ ਸਮੇਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਆਪ ਜੀ ਦੇ ਜੀਵਨ ਦੀ ਇੰਨੀ ਕੁ ਹਾਜ਼ਰੀ ਕਥਾ ਦੀ ਵਿਚਾਰ ਦੀ ਇਤਿਹਾਸ ਦੀ ਵਿਚਾਰ ਦੀ ਸੰਗਤਾਂ ਨੇ ਪ੍ਰਵਾਨ ਕਰਨੀ, ਬਾਬਾ ਸ੍ਰੀ ਚੰਦ ਸਾਹਿਬ ਜੀਆਂ ਦੇ ਜਨਮ ਦਿਹਾੜੇ ਦੀਆਂ ਸਮੂਹ ਸੰਗਤਾਂ ਨੂੰ ਬੇਅੰਤ ਬੇਅੰਤ ਬੇਅੰਤ ਵਧਾਈਆਂ। ਅਤੇ ਨਾਲ ਬੇਨਤੀ ਕਰਾਂ, ਜਿੱਥੇ ਗੁਰੂ ਨਾਨਕ ਦੇਵ ਸਾਹਿਬ ਜੀਆਂ ਦੇ ਬਚਨ ਨਾ ਮੰਨਣੇ ਕਰਕੇ ਆਪ ਜੀ ਨੂੰ ਗੁਰਿਆਈ ਨਹੀਂ ਮਿਲੀ, ਅਤੇ ਸਾਧ ਸੰਗਤ ਜੀ ਗੁਰੂ ਨਾਨਕ ਦੇਵ ਸਾਹਿਬ ਜੀਆਂ ਦੇ ਸਪੁੱਤਰ ਤਾਂ ਹੈ ਨਾ, ਸਪੁੱਤਰ ਦੀ ਪਦਵੀ 'ਤੇ ਕਿਸੇ ਪ੍ਰਕਾਰ ਵੀ ਖੋਈ ਨਹੀਂ ਜਾ ਸਕਦੀ ਨਾ। ਜਿਸ ਵੇਲੇ ਆਪ ਜੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਚਰਣੀ ਪਏ ਸਨ ਨਾ, ਗੁਰੂ ਨਾਨਕ ਦੇਵ ਸਾਹਿਬ ਜੀ ਨੇ ਪੁੱਛਿਆ, ਪੁੱਤਰ ਜੀ ਪਹਿਲਾ ਸੁਨੇਹਾ ਮਿਲਿਆ, ਦੂਜਾ ਸੁਨੇਹਾ ਮਿਲਿਆ, ਆਏ ਕਿਉਂ ਨਾ ਹੁਣ ਤੀਜੇ ਸੁਨੇਹੇ 'ਤੇ ਆਏ ਹੋ? ਬੇਨਤੀ ਕੀਤੀ ਸੀ, ਮਹਾਰਾਜ ਆਪ ਜੀ ਦੇ ਸਪੁੱਤਰ ਗੁਰਤਾ ਗੱਦੀ ਦੇ ਅਧਿਕਾਰੀ ਅਸੀਂ ਸੀ, ਰਿੱਧੀਆਂ ਸਿੱਧੀਆਂ ਸ਼ਕਤੀਆਂ ਵਾਲੇ ਹਾਂ, ਸਾਨੂੰ ਨਾ ਗੁਰਤਾ ਗੱਦੀ ਦੇ ਕਰਕੇ ਆਪ ਜੀ ਨੇ ਸੇਵਕ ਦੇ ਤਾਂ ਇਹ ਵਸਤੂ ਦਿੱਤੀ, ਮਹਾਰਾਜ ਸਾਡਾ ਸਨਮਾਨ ਕੌਣ ਕਰੇਗਾ, ਸਾਨੂੰ ਕੌਣ ਪੂਜੇਗਾ? ਤਾਂ ਗੁਰੂ ਨਾਨਕ ਦੇਵ ਸਾਹਿਬ ਜੀਆਂ ਨੇ ਇਸ ਵੇਲੇ ਵਰ ਦਿੱਤੇ ਸਨ ਕਿ ਗੁਰੂ ਘਰ ਦੇ ਜਿਹੜੇ ਕੂਕਰ ਹੁੰਦੇ ਨੇ ਲੋਕ ਤਾਂ ਉਹਨਾਂ ਨੂੰ ਵੀ ਸਨਮਾਨ ਦਿੰਦੇ ਨੇ, ਅਤੇ ਤੁਸੀਂ ਤਾਂ ਸਾਡੇ ਸਪੁੱਤਰ ਸਦਵਾਉਂਦੇ ਹੋ, ਤੁਹਾਨੂੰ ਸਾਡੇ ਸਿੱਖ ਕਿਉਂ ਨਹੀਂ ਪੂਜਣਗੇ? ਸਾਡੇ ਸਿੱਖ ਸਾਡੀਆਂ ਸੰਗਤਾਂ ਤੁਹਾਨੂੰ ਪੂਜਣਗੀਆਂ, ਤੁਹਾਡਾ ਸਨਮਾਨ ਕਰਨਗੀਆਂ। ਅਤੇ ਨਾਲ ਬਚਨ ਕੀਤਾ, ਤੁਸੀਂ ਹੁਣ ਸ਼ਰਨ ਪੈ ਗਏ ਹੋ, ਨਿਮਰਤਾ ਵਿੱਚ ਆ ਗਏ ਹੋ, ਜਗਤ ਬਿਰਾਜਹੋ ਸਭ ਤੇ ਉੱਚੇ, ਤੁਮਰੀ ਸਮਤਾ ਕੋ ਨਾ ਪਹੁੰਚੇ। ਸ੍ਰੀ ਨਾਨਕ ਪ੍ਰਕਾਸ਼ ਗ੍ਰੰਥ ਦੇ ਅੰਦਰ ਇਹਨਾਂ ਬਚਨਾਂ ਨੂੰ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਕਿ ਮਹਾਂਪੁਰਖਾਂ ਦੇ ਵਿੱਚੋਂ, ਸੰਤਾਂ ਭਗਤਾਂ ਦੇ ਵਿੱਚੋਂ, ਸਾਧੂਆਂ ਦੇ ਵਿੱਚੋਂ ਸਭ ਤੋਂ ਉੱਚਾ ਸਥਾਨ ਤੁਹਾਡਾ ਜਗਤ ਵਿੱਚ ਹੋਵੇਗਾ। ਬਾਬਾ ਸ੍ਰੀ ਚੰਦ ਜੀ ਤੁਹਾਡੀ ਬਰਾਬਰੀ ਕੋਈ ਨਹੀਂ ਕਰ ਸਕੇਗਾ। ਅੱਜ ਬਾਬਾ ਸ੍ਰੀ ਚੰਦ ਸਾਹਿਬ ਜੀਆਂ ਦੇ ਧੂਣੇ ਸਾਰੇ ਭਾਰਤ ਵਰਸ਼ ਦੇ ਵਿੱਚ ਸਭ ਤੋਂ ਵੱਧ ਨੇ, ਸਭ ਤੋਂ ਵੱਧ ਜਗੀਰਾਂ ਬਾਬਾ ਸ੍ਰੀ ਚੰਦ ਸਾਹਿਬ ਜੀਆਂ ਦੇ ਧੂਣਿਆਂ ਦੇ ਨਾਮ 'ਤੇ ਨੇ। ਇਹ ਵੀ ਬੇਨਤੀ ਕਰਾਂ, ਬਾਬਾ ਸ੍ਰੀ ਚੰਦ ਸਾਹਿਬ ਜੀ ਦੇ ਉੱਤਰਾ ਅਧਿਕਾਰੀ ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬਹੁ ਪਰ ਉਪਕਾਰੀ ਮੀਰੀ ਪੀਰੀ ਦੇ ਮਾਲਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਵੱਡੇ ਸਪੁੱਤਰ ਬ੍ਰਹਮ ਗਿਆਨੀ ਸੰਤ ਸਿਪਾਹੀ ਕਹਿਣੀ ਕਰਨੀ ਦੇ ਪੂਰੇ ਰਣਾ ਦੇ ਜੇਤੂ ਬਾਬਾ ਗੁਰਦਿੱਤਾ ਸਾਹਿਬ ਜੀ ਹੋਏ ਨੇ। ਇਸ ਪ੍ਰਕਾਰ ਉਦਾਸੀਨ ਮਤ ਦੇ ਕਰਤਾ ਬਾਬਾ ਸ੍ਰੀ ਚੰਦ ਸਾਹਿਬ ਜੀ, ਜੋ ਆਪ ਕਰਤਾ ਅਤੇ ਪਹਿਲੇ ਮੁਖੀ ਅਤੇ ਦੂਸਰੇ ਮੁਖੀ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀਆਂ ਦੇ ਸਪੁੱਤਰ ਬਾਬਾ ਗੁਰਦਿੱਤਾ ਸਾਹਿਬ ਜੀ ਹੋਏ ਨੇ। ਅੱਗੇ ਫਿਰ 4 ਧੂਣੇ ਚੱਲੇ ਅਤੇ ਅੱਜ ਬੇਅੰਤ ਧੂਣੇ 3 ਦੇ ਚੱਲਦੇ ਨੇ। ਵੱਡੀ ਵਡਿਆਈ ਆਪ ਜੀ ਦੀ ਗੁਰੂ ਘਰ ਦੇ ਅੰਦਰ ਹੈ ਜੀ। ਅਤੇ ਸਾਧ ਸੰਗਤ ਜੀ, ਦੂਸਰਾ ਜਿਹੜਾ ਅੱਜ ਦਿਹਾੜਾ ਹੈ ਨਾ, ਉਹ ਭਾਈ ਕਨ੍ਹਈਆ ਜੀ ਦੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਅੰਦਰ ਵਿਲੀਨ ਹੋਣੇ ਦਾ ਦਿਹਾੜਾ ਹੈ। ਅੱਜ ਦੇ ਦਿਨ ਹੀ ਭਾਈ ਕਨ੍ਹਈਆ ਜੀ ਆਪਣੇ ਪੰਜ ਭੌਤਿਕ ਸਰੀਰ ਦਾ ਪਰਿਤਿਆਗ ਕਰਕੇ ਸਾਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਾਵਨ ਚਰਨਾਂ ਦੇ ਵਿੱਚ ਸਦਾ ਸਦਾ ਵਾਸਤੇ ਅਭੇਦ ਹੋ ਗਏ। ਜਿਹੜੇ ਰੈੱਡ ਕ੍ਰਾਸ ਦੇ ਬਾਨੀ ਹੋਏ ਨੇ, ਸਤ ਸੰਗਤ ਜੀ ਜਗਤ ਕਲਿਆਣ ਵਾਸਤੇ ਵੱਡੇ ਭਾਰੀ ਉਪਰਾਲੇ ਕੀਤੇ, ਸ੍ਰੀ ਅਨੰਦਪੁਰ ਸਾਹਿਬ ਜੀਆਂ ਦੇ ਅੰਦਰ ਚੱਲਦੇ ਹੋਏ ਯੁੱਧ ਦੇ ਵਿੱਚ ਵੀ ਜਿੱਥੇ ਸਿੱਖਾਂ ਨੂੰ ਜਲ ਛਕਾਉਂਦੇ ਨੇ, ਦੁਸ਼ਮਣਾਂ ਨੂੰ ਵੀ ਜਲ ਛਕਾਉਂਦੇ ਨੇ, ਸ਼ਿਕਾਇਤ ਲੱਗਣ 'ਤੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਆਂ ਦੇ ਪੁੱਛਣ 'ਤੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਮੈਂ ਤਾਂ ਕਿਸੇ ਤੁਰਕ ਨੂੰ ਜਲ ਨਹੀਂ ਛਕਾਇਆ। ਅਤੇ ਕੋਲ ਖੜ੍ਹੇ ਸਿੰਘਾਂ ਨੇ ਆਖਿਆ, ਮਹਾਰਾਜ ਮੈਂ ਅੱਖੀਂ ਦੇਖਿਆ ਬੜਾ ਘਮਾਸਾਨ ਦਾ ਯੁੱਧ ਕਰਕੇ, ਬੜਾ ਜ਼ਫਰ ਜਾਲ ਕੇ, ਬੜਾ ਬਲ ਲਾ ਕੇ ਤੁਰਕ ਨੂੰ ਜ਼ਖਮੀ ਕਰਕੇ ਧਰਤੀ ਦੇ ਉੱਪਰ ਸੁੱਟਿਆ। ਉਸਨੇ ਡਿੱਗਦੇ ਨੇ ਆਖਿਆ ਹਾਏ ਪਾਣੀ, ਅਤੇ ਭਾਈ ਘਨੱਈਆ ਜੀ ਨੇ ਤਿਸ ਦੇ ਮੁੱਖ ਵਿੱਚ ਪਾਣੀ ਪਾ ਦਿੱਤਾ। ਉਹ ਪਾਣੀ ਪੀਂਦਿਆਂ ਸਾਰ ਹੁਸ਼ਿਆਰ ਹੋ ਗਿਆ, ਫਿਰ ਉੱਠ ਕੇ ਲੜਨ ਲੱਗ ਗਿਆ। ਮਹਾਰਾਜ ਕਿਧਰੇ ਇਹ ਤੁਰਕਾਂ ਦੇ ਨਾਲ, ਦੁਸ਼ਮਣਾਂ ਦੇ ਨਾਲ ਭਾਈ ਘਨੱਈਆ ਜੀ ਮਿਲ ਤਾਂ ਨਹੀਂ ਗਏ, ਜਿਹੜੇ ਤੁਰਕਾਂ ਨੂੰ ਵੀ ਜਲ ਪਿਲਾਉਂਦੇ ਨੇ। ਜਦੋਂ ਭਾਈ ਘਨੱਈਆ ਜੀ ਤੇ ਤਾਂ ਹੀ ਮੁਸਕਰਾ ਕੇ ਸਤਿਗੁਰੂ ਕਲਗੀਧਰ ਸਾਹਿਬ ਜੀ ਨੇ ਪੁੱਛਿਆ ਨਾ, ਭਾਈ ਘਨੱਈਆ ਜੀ ਇਹਨਾਂ ਸਿੱਖਾਂ ਨੇ ਤੁਹਾਨੂੰ ਪ੍ਰਤੱਖ ਅੱਖੀਂ ਦੇਖਿਆ, ਸਿੱਖ ਝੂਠ ਤੇ ਨਹੀਂ ਬੋਲਦੇ ਨਾ? ਜੇ ਇਹ ਕਹਿੰਦੇ ਨੇ ਤੁਸਾਂ ਨੇ ਤੁਰਕਾਂ ਨੂੰ ਜਲ ਛਕਾਇਆ ਤੇ ਜ਼ਰੂਰ ਛਕਾਇਆ ਹੋਵੇਗਾ। ਤੇ ਹੱਥ ਜੋੜ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਮੈਂ ਨਾ ਤੇ ਯੁੱਧ ਭੂਮੀ ਵਿੱਚ ਕਿਸੇ ਤੁਰਕ ਨੂੰ ਜਲ ਛਕਾਇਆ ਤੇ ਨਾ ਮੈਂ ਕਿਸੇ ਸਿੱਖ ਨੂੰ ਜਲ ਛਕਾਇਆ। ਸਿੱਖ ਭੜਕ ਗਏ। ਮਹਾਰਾਜ ਅੱਖੀਂ ਤੱਕਿਆ, ਮਸ਼ਕ ਮੋਢਿਆਂ ਤੇ ਪਾਈ ਹੁੰਦੀ ਹੈ, ਸਿੱਖਾਂ ਨੂੰ ਜਲ ਤੇ ਛਕਾਉਂਦੇ, ਦੁਸ਼ਮਣਾਂ ਨੂੰ ਵੀ ਛਕਾਈ ਜਾਂਦੇ ਨੇ। ਤੇ ਭਾਈ ਘਨੱਈਆ ਜੀ ਨੇ ਸਾਧ ਸੰਗਤ ਜੀ ਪਿਆਰ ਦਾ ਜਲ ਨੇਤਰਾਂ ਵਿੱਚ ਭਰ ਲਿਆ, ਹੱਥ ਜੋੜ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਮੇਰੇ ਨੇਤਰਾਂ ਨੂੰ ਪਤਾ ਨਹੀਂ ਕੀ ਹੋ ਗਿਆ, ਮੈਨੂੰ ਨਾ ਤੇ ਕੋਈ ਸਿੱਖ ਨਜ਼ਰ ਆਉਂਦਾ ਤੇ ਨਾ ਕੋਈ ਤੁਰਕ ਨਜ਼ਰ ਆਉਂਦਾ, ਮੈਨੂੰ ਤੇ ਸਾਰਿਆਂ ਦੇ ਵਿੱਚ ਆਪ ਜੀ ਦਾ ਹੀ ਸਰੂਪ ਨਜ਼ਰ ਆਉਂਦਾ ਹੈ। ਮਹਾਰਾਜ ਮੈਂ ਤੁਰਕ ਜਾਣ ਕੇ ਜਲ ਨਹੀਂ ਛਕਾਇਆ, ਮੈਨੂੰ ਤੇ ਇਵੇਂ ਪ੍ਰਤੀਤ ਹੁੰਦਾ ਸੀ, ਇਵੇਂ ਪਿਆ ਨਜ਼ਰ ਆਉਂਦਾ ਸੀ ਜਿਵੇਂ ਕਲਗੀਧਰ ਪਿਤਾ ਜੀ ਆਪ ਜੀ ਆਪਣੀ ਅੰਜਲੀ ਕਰਕੇ, ਆਪਣਾ ਬੁੱਕ ਕਰਕੇ ਮੇਰੇ ਪਾਸੋਂ ਜਲ ਦੀ ਜਾਚਨਾ ਕਰਦੇ ਹੋ। ਸੱਚੇ ਪਾਤਸ਼ਾਹ ਮੈਂ ਤੇ ਇਸ ਭਾਵਨਾ ਦੇ ਨਾਲ ਜਲ ਚੁਲੇ ਦੇ ਵਿੱਚ ਪਾਇਆ ਕਿ ਮੈਂ ਆਪਣੇ ਇਸ਼ਟ ਗੁਰਦੇਵ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬੁੱਕ ਦੇ ਅੰਦਰ ਜਲ ਪਾ ਰਿਹਾ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਬਚਨ ਕੀਤਾ, ਪਿਆਰਿਓ ਗੁਰਸਿੱਖੋ ਸਭ ਮਹਿ ਜੋਤ, ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮਹਿ ਚਾਨਣ ਹੋਏ। ਭਾਈ ਘਨੱਈਆ ਜੀ ਇਹਨਾਂ ਬਚਨਾਂ ਨੂੰ ਕੇਵਲ ਤਾਂ ਕੇਵਲ ਪੜ੍ਹਦੇ ਹੀ ਨਹੀਂ, ਕੇਵਲ ਤਾਂ ਕੇਵਲ ਸੁਣਦੇ ਹੀ ਨਹੀਂ, ਕੇਵਲ ਤਾਂ ਕੇਵਲ ਵਿਚਾਰਦੇ ਹੀ ਨਹੀਂ, ਭਾਈ ਘਨੱਈਆ ਜੀ ਇਹਨਾਂ ਬਚਨਾਂ ਨੂੰ ਜਿਉਂਦੇ ਨੇ। ਇਹਨਾਂ ਨੇ ਗੁਰਬਾਣੀ ਨੂੰ ਜੀਵਨ ਜਾਚ ਬਣਾਇਆ। ਇਹ ਜੋ ਗੁਰਬਾਣੀ ਵਿੱਚੋਂ ਪੜ੍ਹਦੇ ਨੇ, ਪ੍ਰਤੱਖ ਦੇਖਦੇ ਨੇ, ਇਹ ਬ੍ਰਹਮ ਨਿਸ਼ਟੀ ਬ੍ਰਹਮ ਸਰੋਤਰੀ ਮਹਾਤਮਾ ਸਭਨਾ ਦੇ ਅੰਦਰ ਸਾਡਾ ਹੀ ਸਰੂਪ ਦੇਖਦੇ ਨੇ। ਅਤੇ ਇਸ ਵੇਲੇ ਪ੍ਰਸੰਨ ਹੋ ਕਰਕੇ ਸਾਧ ਸੰਗਤ ਜੀ ਦਵਾਈ ਦੀ ਡੱਬੀ, ਮਰਹਮ ਦੀ ਡੱਬੀ ਸਤਿਗੁਰੂ ਕਲਗੀਧਰ ਸਾਹਿਬ ਜੀ ਨੇ ਆਪਣੇ ਹਸਤ ਕਮਲਾਂ 'ਚੋਂ ਬਖਸ਼ੀ ਅਤੇ ਪਿਆਰ ਦੇ ਨਾਲ ਬਚਨ ਕੀਤਾ, ਭਾਈ ਘਨੱਈਆ ਜਿੱਥੇ ਸਾਨੂੰ ਯੁੱਧ ਭੂਮੀ ਦੇ ਅੰਦਰ ਜਲ ਛਕਾਉਣਾ ਨਾ, ਸਾਡੇ ਜ਼ਖਮਾਂ ਦੇ ਉੱਪਰ ਮਲਮ ਪੱਟੀ ਵੀ ਕਰੀ ਜਾਇਆ ਕਰ। ਅਤੇ ਭਾਈ ਘਨੱਈਆ ਸਾਹਿਬ ਜੀ ਜਿੱਥੇ ਜਲ ਦੇ ਵਿੱਚ ਸਾਧ ਸੰਗਤ ਜੀ ਜਲ ਛਕਾਇਆ ਕਰਦੇ ਸਨ ਯੁੱਧ ਭੂਮੀ ਦੇ ਅੰਦਰ, ਉੱਥੇ ਚਾਹੇ ਸਿੱਖ ਚਾਹੇ ਤੁਰਕ ਜਿਹੜਾ ਵੀ ਨਜ਼ਰੀ ਜ਼ਖਮੀ ਪੈਂਦਾ ਨਾ, ਉਸਦੇ ਜ਼ਖਮਾਂ ਦੇ ਉੱਪਰ ਮਰਮ ਲਾ ਕਰਕੇ ਆਪ ਜੀ ਫੱਟਾਂ ਨੂੰ ਬੰਨਿਆ ਕਰਦੇ ਸਨ। ਐਸੀ ਦਿਵ ਦ੍ਰਿਸ਼ਟੀ ਵਾਲੇ ਅਤੇ ਬ੍ਰਹਮ ਨਿਸ਼ਟੀ ਬ੍ਰਹਮ ਸਰੋਤਰੀ ਬ੍ਰਹਮ ਗਿਆਨੀ ਮਹਾਂਪੁਰਖ ਸਾਧ ਸੰਗਤ ਜੀ ਆਪ ਜੀ ਦਾ ਇਤਿਹਾਸ ਦੇ ਵਿੱਚ ਨਾਮ ਅੰਮ੍ਰਿਤ ਛੱਕ ਕੇ ਭਾਈ ਘਨੱਈਆ ਸਿੰਘ ਜੀ ਲਿਖਿਆ ਮਿਲਦਾ। ਪਰ ਜਿਵੇਂ ਅੰਮ੍ਰਿਤ ਛਕਣ ਤੋਂ ਪਹਿਲਾਂ ਨਾਮ ਆਪ ਜੀ ਦਾ ਭਾਈ ਘਨੱਈਆ ਸੀ, ਭਾਈ ਘਨੱਈਆ ਹੀ ਪ੍ਰਸਿੱਧ ਰਹੇ। ਗੁਰੂ ਕੀਆਂ ਸਾਖੀਆਂ ਦੇ ਵਿੱਚ ਵੀ ਆਪ ਜੀ ਦੇ ਅੰਮ੍ਰਿਤ ਛਕਣ ਦਾ ਅਤੇ ਭਾਈ ਘਨੱਈਆ ਸਿੰਘ ਨਾਮ ਹੋਣ ਦਾ ਜ਼ਿਕਰ ਆਉਂਦਾ ਹੈ। ਸੋ ਇਸ ਪ੍ਰਕਾਰ ਸਾਧ ਸੰਗਤ ਜੀ ਸਮਦ੍ਰਿਸ਼ਟਾ ਹੋਏ ਨੇ। ਜਿਸ ਵੇਲੇ ਸਾਰੇ ਕੌਤਕ ਵਾਪਰ ਚੁੱਕੇ ਨੇ, ਸਤਿਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਖੇਡਾਂ ਵਰਤਾ ਦਿੱਤੀਆਂ, ਸ੍ਰੀ ਅਨੰਦਪੁਰ ਸਾਹਿਬ ਜੀ ਛੱਡ ਦਿੱਤਾ, ਸਾਧ ਸੰਗਤ ਜੀ ਆਪ ਤਾਂ ਵੀ ਸ੍ਰੀ ਅਨੰਦਪੁਰ ਸਾਹਿਬ ਜੀ ਵਿਖੇ ਰਹੇ। ਅਤੇ ਕਿਲ੍ਹਾ ਤਾਰਾਗੜ੍ਹ ਸਾਹਿਬ ਜੀ ਨੂੰ ਜਾਈਏ ਨਾ, ਅਤੇ ਉੱਥੇ ਰਸਤੇ ਦੇ ਵਿੱਚ ਇੱਕ ਨਗਰ ਦੇ ਵਿੱਚ ਆਪ ਜੀ ਦਾ ਸਥਾਨ ਬਣਿਆ ਹੋਇਆ, ਜਿਸ ਮਸ਼ਕ ਦੇ ਨਾਲ ਆਪ ਜੀ ਜਲ ਛਕਾਇਆ ਕਰਦੇ ਸਨ, ਉਹ ਮਸ਼ਕ ਅੱਜ ਵੀ ਉੱਥੇ ਮੌਜੂਦ ਹੈ, ਜੋ ਸ੍ਰੀ ਅਨੰਦਪੁਰ ਸਾਹਿਬ ਜੀ ਤੋਂ 5-7 ਕਿਲੋਮੀਟਰ ਦੀ ਦੂਰੀ 'ਤੇ ਹੈ। ਉੱਥੇ ਨੇੜੇ ਦੇ ਇਲਾਕੇ ਦੇ ਜਿਹੜੇ ਵਸਣ ਵਾਲੇ ਗੁੱਜਰ ਨੇ ਨਾ, ਸਾਧ ਸੰਗਤ ਜੀ ਇਹ ਵੀ ਬੇਨਤੀ ਕਰਦੇ ਵਾ, ਉੱਥੇ ਆਬਾਦੀ ਸਿੱਖਾਂ ਦੀ ਨਹੀਂ, ਨੇੜੇ ਤੇੜੇ ਸਾਰਾ ਨਗਰ ਅਤੇ ਨੇੜੇ ਤੇੜੇ ਦੀ ਆਬਾਦੀ ਸਾਰੀ ਗੁੱਜਰਾਂ ਦੀ ਹੈ, ਅਤੇ ਅੱਜ ਵੀ ਉੱਥੇ ਗੁੱਜਰ ਆ ਕਰਕੇ ਭਾਈ ਘਨੱਈਆ ਸਿੰਘ ਜੀ ਨੂੰ ਮੰਨਦੇ ਅਤੇ ਪੂਜਦੇ ਨੇ। ਆਪ ਉਹਨਾਂ ਗੁੱਜਰਾਂ ਨੇ ਦੱਸਿਆ, ਕਹਿਣ ਲੱਗੇ ਘਰ ਦੇ ਵਿੱਚ ਕੋਈ ਬਿਮਾਰ ਹੋ ਜਾਵੇ ਨਾ, ਕੋਈ ਬੱਚਾ ਬਿਮਾਰ ਹੋ ਜਾਵੇ, ਕੋਈ ਢਿੱਲ ਮੱਠ ਹੋ ਜਾਵੇ, ਉਹ ਸ਼ਰਦਾਈ ਦੀਆਂ ਰਸਦਾਂ ਲੈ ਕੇ ਭਾਈ ਘਨੱਈਆ ਸਾਹਿਬ ਜੀ ਦੇ ਸਥਾਨ 'ਤੇ ਆਉਂਦੇ ਨੇ। ਉੱਥੇ ਆ ਕਰਕੇ ਸ਼ਰਦਾਈ ਜੋ ਕਿ ਭਾਈ ਘਨੱਈਆ ਸਾਹਿਬ ਜੀ ਦੇ ਸਮੇਂ ਦਾ ਕੁੰਡਾ ਉੱਥੇ ਮੌਜੂਦ ਹੈ, ਉਹ ਕੁੰਡਾ ਕੋਈ ਮਿੱਟੀ ਦਾ ਨਹੀਂ, ਵੱਡਾ ਸਾਰਾ ਪੱਥਰ ਹੈ। ਪੱਥਰ ਨੂੰ ਵਿੱਚੋਂ ਖਰੋਚ ਕੇ ਤੋੜ ਕੇ ਉਸ ਪ੍ਰਕਾਰ ਦਾ ਸਥਾਨ ਬਣਾਇਆ ਹੋਇਆ ਜਿਵੇਂ ਕੁੰਡੇ ਦੇ ਅੰਦਰ ਡੂੰਘਿਆਈ ਹੁੰਦੀ ਹੈ। ਉਸ ਦੇ ਅੰਦਰ ਖਸਖਸ, ਗਿਰੀਆਂ, ਬਦਾਮ, ਮਗਜ਼, ਹਰੀਆਂ ਇਲਾਚੀਆਂ ਇਤਿਆਦਿਕ ਘੋਟੀਆਂ ਜਾਂਦੀਆਂ ਨੇ ਅਤੇ ਸ਼ਰਦਾਈ ਰਗੜਾ ਲਾਇਆ ਜਾਂਦਾ। ਸਾਧ ਸੰਗਤ ਜੀ, ਅੱਜ ਵੀ ਜਦੋਂ ਗੁਜਰਾਂ ਦੇ ਪਰਿਵਾਰ ਵਿੱਚ ਕੋਈ ਜੀ ਢਿੱਲਾ ਹੋ ਜਾਂਦਾ ਨਾ, ਉਹ ਸ਼ਰਦਾਈ ਦੀਆਂ ਰਸਦਾਂ ਲੈ ਕਰਕੇ ਭਾਈ ਘਨੱਈਆ ਸਾਹਿਬ ਜੀ ਦੇ ਸਥਾਨ ਦੇ ਉੱਪਰ ਆਉਂਦੇ ਨੇ। ਉੱਥੇ ਸ਼ਰਦਾਈ ਰਗੜੀ ਜਾਂਦੀ, ਅਰਦਾਸਾ ਸੋਧਿਆ ਜਾਂਦਾ, ਜਿਹੜੀ ਸੰਗਤ ਮੌਜੂਦ ਹੁੰਦੀ ਉਹਨਾਂ ਨੂੰ ਉਹ ਸ਼ਰਦਾਈ ਛਕਾ ਦਿੱਤੀ ਜਾਂਦੀ ਏ, ਅਤੇ ਜਿਸ ਢਿੱਲ ਮੱਠ ਵਾਲੇ ਪ੍ਰਾਣੀ ਦੇ ਵਾਸਤੇ ਅਰਦਾਸ ਕੀਤੀ ਜਾਂਦੀ ਏ ਉਹ ਅਰੋਗ ਹੋ ਜਾਂਦਾ। ਭਾਵੇਂ ਤਾਪ ਚੜਿਆ ਹੋਵੇ, ਬੁਖਾਰ ਹੋਵੇ, ਕੋਈ ਰੋਗ ਹੋਵੇ, ਉਹਨਾਂ ਦੇ ਰੋਗ ਅੱਜ ਵੀ ਭਾਈ ਘਨੱਈਆ ਸਾਹਿਬ ਜੀ ਦੇ ਅਸਥਾਨ 'ਤੇ ਮਿੱਟਦੇ ਨੇ। ਇਹ ਸਾਂਝੀਵਾਲਤਾ ਦੇ ਪ੍ਰਤੀਕ ਭਾਈ ਘਨੱਈਆ ਸਾਹਿਬ ਜੀ ਮਹਾਂਪੁਰਖ, ਉਹਨਾਂ ਦੇ ਦਰ 'ਤੇ ਅੱਜ ਵੀ ਦੂਜੇ ਧਰਮਾਂ ਵਾਲੇ ਆ ਕਰਕੇ ਅਰਦਾਸਾਂ ਕਰਦੇ ਨੇ ਅਤੇ ਅਰੋਗਤਾ ਹਾਸਲ ਕਰਦੇ ਨੇ। ਸਾਧ ਸੰਗਤ ਜੀ, ਐਸੇ ਮਹਾਂਪੁਰਖ ਜੀਵਨ 'ਤੇ ਭਾਵੇਂ ਵੱਡਾ ਭਾਰੀ ਵਿਸ਼ਾਲ ਹੈ, ਪਰ ਕਥਾ ਜੋ ਲੜੀਵਾਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਚੱਲ ਰਹੀ, ਤਿਸ ਦੀ ਵੀ ਹਾਜ਼ਰੀ ਭਰਨੀ ਹੈ। ਭਾਈ ਘਨੱਈਆ ਸਾਹਿਬ ਜੀ ਦੇ ਜੀਵਨ ਦੇ ਪ੍ਰਥਾਏ ਵੀ ਇਤਿਹਾਸ ਦੇ ਵਿੱਚੋਂ ਇੰਨੇ ਕੁ ਬਚਨ ਸੰਗਤਾਂ ਨੇ ਪ੍ਰਵਾਨ ਕਰਨੇ। ਅੱਜ ਦੇ ਦਿਨ ਪੰਜ ਭੌਤਿਕ ਸਰੀਰ ਦਾ ਤਿਆਗ ਕਰਕੇ ਭਾਈ ਘਨੱਈਆ ਸਿੰਘ ਜੀ, ਜਿਨ੍ਹਾਂ ਦਾ ਨਾਮ ਇਤਿਹਾਸ ਵਿੱਚ ਦਰਜ ਹੈ ਅਤੇ ਸਾਧ ਸੰਗਤ ਜੀ ਕਥਾਵਾਂ ਦੇ ਵਿੱਚ ਭਾਈ ਘਨੱਈਆ ਜੀ ਕਰਕੇ ਪ੍ਰਸਿੱਧ ਨੇ, ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰਗੁਣ ਸਰੂਪ ਧੰਨ ਦਸ਼ਮੇਸ਼ ਪਿਤਾ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਮੁਬਾਰਕ ਚਰਨਾਂ ਦੇ ਵਿੱਚ ਸਦਾ ਸਦਾ ਵਾਸਤੇ ਵਿਲੀਨ ਹੋ ਗਏ। ਜੋਤੀ ਜੋਤਰ ਅਲੀ ਸੰਪੂਰਨ ਥੀਆ ਰਾਮ, ਐਸੇ ਭਾਈ ਘਨੱਈਆ ਸਾਹਿਬ ਜੀ ਦੀ ਕਰਨੀ ਅਤੇ ਇਹਨਾਂ ਦੇ ਸਮਦ੍ਰਿਸ਼ਟਾ ਵਾਲੇ ਜੀਵਨ ਨੂੰ, ਆਪ ਜੀ ਦੀ ਕਰਨੀ ਨੂੰ, ਭਾਵਨਾ ਨੂੰ ਕੋਟਾਨ ਕੋਟ ਜੁਹਾਰ, ਨਮਸਕਾਰ, ਪ੍ਰਣਾਮ। ਰਹਿੰਦੇ ਸਮੇਂ ਦੇ ਅੰਦਰ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਰਾਹੀਂ ਆਪਣੇ ਆਪਣੇ ਮਨ ਨੂੰ ਗੁਰ ਸ਼ਬਦ ਦੀ ਵਿਚਾਰ ਦੇ ਨਾਲ ਜੋੜ ਕਰਕੇ ਆਤਮਿਕ ਲਾਭ ਪ੍ਰਾਪਤ ਕਰੀਏ ਜੀ।
1: ਮਹੱਲਾ ਚੌਥਾ।
0: ਧੰਨ ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕਾਨੜਾ ਰਾਗ ਦੇ ਅੰਦਰ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰ ਰਹੇ ਹਨ।
1: ਸਤਿਗੁਰ ਚਾਟੋ ਪਗ ਚਾਟੋ।
0: ਜਗਿਆਸੂ ਜਨਾਂ ਨੇ ਬੇਨਤੀ ਕੀਤੀ ਹੈ, ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ, ਵੱਡਿਆ ਸਤਿਗੁਰਾਂ ਦੇ ਬਚਨ ਨੇ, ਜੇ ਸੌ ਚੰਦਾ ਉਗਵਹਿ ਸੂਰਜ ਚੜ੍ਹੇ ਹਜ਼ਾਰ, ਏ ਤੇ ਚਾਨਣ ਹੋਦਿਆਂ ਗੁਰਬਿਨ ਘੋਰ ਅੰਧਾਰ। ਸ੍ਰੀ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਚਰਨਾਂ ਦਾ ਪੂਜਨ ਕੀਤਾ ਅਤੇ ਅੰਮ੍ਰਿਤਮਈ ਬਚਨਾਂ ਦੇ ਨਾਲ ਮਹਾਨਤਾ ਨੂੰ ਪ੍ਰਗਟ ਕੀਤਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਹੜੇ ਪੂਰੇ ਸਤਿਗੁਰੂ ਜੀ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਮੇਲ ਦੇਣ ਵਾਲੇ ਨੇ, ਐਸੇ ਗੁਰੂ ਨਾਨਕ ਦੇਵ ਸਾਹਿਬ ਜੀ, ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ, ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦਾ ਆਪ ਜੀ ਕਿਤਨਾ ਕੁ ਸਨਮਾਨ ਕਰਦੇ ਹੋ, ਕਿੰਨਾ ਕੁ ਅਦਬ ਕਰਦੇ ਹੋ, ਕਿੰਨਾ ਕੁ ਪਿਆਰ ਗੁਰਚਰਨਾਂ ਦੇ ਨਾਲ ਕਰਦੇ ਹੋ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਹਜ਼ੂਰ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਫਰਮਾਉਂਦੇ ਹਨ ਜੀਓ
1: ਚਾਟੋ ਪਗ ਚਾਟ।
0: ਭਾਈ ਸਾਡੇ ਮਨ ਦੇ ਅੰਦਰ ਤੇ ਐਸੀ ਉਚਾਟ, ਐਸਾ ਉਤਸ਼ਾਹ, ਐਸਾ ਖੇੜਾ, ਐਸਾ ਉਮਾਹੋ ਬਣਿਆ ਹੋਇਆ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਜਿਹੜੇ ਚਰਨ ਨੇ ਨਾ, ਇਹ ਚਟਣੇ ਯੋਗ ਨੇ। ਅਤੇ ਅਸੀਂ ਚਟਣੇ ਵਾਲੇ ਹੋ ਕਰਕੇ ਆਪਣੀ ਪ੍ਰੀਤ ਰੂਪੀ ਜ਼ਿਹਵਾ ਦੇ ਨਾਲ, ਪਿਆਰ ਰੂਪੀ ਰਸਨਾ ਦੇ ਨਾਲ ਸਤਿਗੁਰਾਂ ਦੇ ਚਰਨਾਂ ਨੂੰ ਚਟਣਾ ਕਰੀਏ। ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀਆਂ ਦੇ ਪ੍ਰਤੱਖ ਚਰਨ, ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਭਾ, ਘਰ ਦੇ ਵਿੱਚ ਵਿਰਾਜੇ ਹੋਏ ਸਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਆਪ ਜੀਆਂ ਦੇ ਸਨਮਾਨ ਯੋਗ ਮਾਤਾ ਜੀ ਮਾਤਾ ਤ੍ਰਿਪਤਾ ਸਾਹਿਬ ਜੀ ਨੇ ਬਚਨ ਕੀਤਾ ਸੀ ਨਾ ਦਾਸੀ ਦੇ ਤਾਈ, ਹੇ ਤੁਲਸਾਂ ਲਾਲ ਜੀ ਅੰਦਰ ਵਿਰਾਜੇ ਨੇ, ਪ੍ਰਸ਼ਾਦਾ ਤਿਆਰ ਹੋ ਗਿਆ। ਲਾਲ ਜੀਆਂ ਨੂੰ ਮਾਤਾ ਜੀ ਪਿਆਰ ਦੇ ਨਾਲ ਲਾਲ ਜੀ ਕਿਹਾ ਕਰਦੇ ਸਨ। ਲਾਲ ਜੀ ਨੂੰ ਉਠਾ ਦਿਓ, ਗਰਮ ਗਰਮ ਪ੍ਰਸ਼ਾਦਾ ਛਕ ਲੈਣ, ਠੰਡਾ ਹੋ ਗਿਆ, ਛਕਣੇ ਯੋਗ ਨਹੀਂ ਰਵੇਗਾ। ਦਾਸੀ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਉਠਾਉਣ ਵਾਸਤੇ ਗਈ ਹੈ, ਜਾ ਕੇ ਤੱਕਿਆ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਪਲੰਘੇ ਦੇ ਉੱਪਰ ਵਿਰਾਜੇ ਹੋਏ ਨੇ, ਸਾਰਾ ਸਰੀਰ ਆਪ ਜੀ ਦਾ ਚਾਦਰੇ ਦੇ ਨਾਲ ਅਛਾਦਿਆ ਹੋਇਆ, ਢੱਕਿਆ ਹੋਇਆ ਹੈ। ਸੱਜੇ ਚਰਨ ਦਾ ਅੰਗੂਠਾ ਚਾਦਰੇ ਚੋਂ ਬਾਹਰ ਤੱਕਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਪਰਿਕਰਮਾ ਕੀਤੀਆਂ, ਮਨ ਦੇ ਅੰਦਰ ਭਾਉ ਆਇਆ ਤੇ ਆਪਣੇ ਮਨ ਨੂੰ ਆਖਿਆ, ਤੁਲਸਾ ਜਿਨ੍ਹਾਂ ਚਰਨਾਂ ਨੂੰ ਦੇਵੀਆਂ ਦੇਵਤੇ ਗਣ ਗੰਧਰਵ ਜਕਸ਼ ਕਿੰਨਰ ਪਸਾਚ ਰਾਜੇ ਮਹਾਰਾਜੇ ਛਤਰਪਤੀ ਬਾਦਸ਼ਾਹ ਸਮਰਾਟ ਤੇ ਸਾਰੇ ਜਨ ਸਾਧਾਰਨ ਲੋਚਦੇ ਨੇ ਕਿ ਚਰਨਾਂ ਦੀ ਧੂੜ ਮਿਲ ਜਾਵੇ, ਤੈਨੂੰ ਚਰਨਾਂ ਦੇ ਦਰਸ਼ਨ ਹੋ ਰਹੇ ਨੇ, ਖੁਸ਼ੀਆਂ ਦੇ ਨਾਲ ਝੋਲੀਆਂ ਭਰ ਲਾ। ਪਿਆਰ ਦੇ ਵਿੱਚ ਆਈ ਮਸਤਕ ਟੇਕਣ ਲੱਗੀ, ਪਰ ਹਿਰਦੇ ਵਿੱਚ ਐਸਾ ਪਿਆਰ ਆਇਆ, ਸਤਿਗੁਰਾਂ ਦੇ ਮੁਬਾਰਕ ਚਰਨ ਦਾ ਅੰਗੂਠਾ ਰਸਨਾ ਦੇ ਨਾਲ ਚੱਟ ਲਿਆ, ਮੁੱਖ ਦੇ ਵਿੱਚ ਪਾ ਲਿਆ। ਜਿਸ ਵੇਲੇ ਰਸਨਾ ਸਤਿਗੁਰਾਂ ਦੇ ਚਰਨ ਕਮਲ ਦੇ ਅੰਗੂਠੇ ਨੂੰ ਲੱਗੀ ਹੈ ਨਾ, ਤੇ ਸਾਧ ਸੰਗਤ ਜੀ ਬੱਜਰ ਕਪਾਟ ਖੁੱਲ ਗਏ, ਦੇਵ ਦ੍ਰਿਸ਼ਟ ਹੋ ਆਈ ਹੈ। ਤਿੰਨਾਂ ਹੀ ਲੋਕਾਂ ਵਿੱਚ ਕਦੋਂ ਕੀ ਹੋਇਆ ਸੀ, ਹੁਣ ਕਿੱਥੇ ਕੀ ਹੋ ਰਿਹਾ, ਆਉਣ ਵਾਲੇ ਸਮੇਂ 'ਚ ਯੁੱਗਾਂ ਤੱਕ ਕਦੋਂ ਕੀ ਹੋਵੇਗਾ, ਸਭ ਕਿਸ ਦੀ ਗਿਆਤਾਵਾਨ ਹੋ ਗਈ। ਦੇਵ ਦ੍ਰਿਸ਼ਟ ਦੇ ਨਾਲ ਤੱਕਿਆ, ਸਤਿਗੁਰੂ ਜੀ ਤਾਂ ਇੱਥੇ ਬਿਰਾਜੇ ਨੇ, ਪਰ ਲਾਹੌਰ ਦੇ ਆਪਣੇ ਸਿੱਖ ਵੱਡੇ ਭਾਰੀ ਵਪਾਰੀ ਮਨਸੁਖ ਸ਼ਾਹੂਕਾਰ ਦਾ ਬੇੜਾ ਸੰਗਲਾ ਦੀਪ ਦੇ ਵਿੱਚ ਸਮੁੰਦਰ ਵਿੱਚ ਡੁੱਬਦਾ ਜਾਂਦਾ, ਉਸ ਨੂੰ ਸਤਿਗੁਰੂ ਜੀ ਬ੍ਰਹਮ ਸ਼ਕਤੀ ਦੇ ਨਾਲ ਦੂਜਾ ਸਰੂਪ ਧਾਰਨ ਕਰਕੇ ਮੋਢਾ ਦੇ ਕੇ ਤਾਰ ਰਹੇ ਨੇ। ਮਨ ਵਿੱਚ ਜਾਣਿਆ, ਸਤਿਗੁਰੂ ਜੀ ਨੂੰ ਹੁਣੇ ਜੇ ਮੈਂ ਉਠਾ ਦਿੱਤਾ, ਸਿੱਖ ਦੇ ਬੇੜੇ ਵਾਲਾ ਕਾਰਜ ਵਿੱਚ ਹੀ ਰਹਿ ਜਾਵੇਗਾ, ਬੇੜਾ ਡੋਬੀ ਨਾ ਜਾਵੇ। ਬਾਹਰ ਆ ਗਈ, ਮਾਤਾ ਜੀ ਸਤਿਗੁਰੂ ਜੀ ਸਿੱਖ ਦਾ ਬੇੜਾ ਤਾਰਨ ਗਏ ਨੇ, ਜਦੋਂ ਆ ਜਾਣਗੇ ਫਿਰ ਉਠਾ ਦੇਵਾਂਗੀ। ਮਾਤਾ ਜੀ ਅੰਦਰ ਗਏ ਨੇ, ਤੁਲਸਾ ਦਾਸੀ ਨੂੰ ਬਾਂਹ ਤੋਂ ਫੜ ਕੇ ਨਾਲ ਲੈ ਗਏ, ਜਾ ਕਰਕੇ ਤੱਕਿਆ ਸਤਿਗੁਰੂ ਜੀ ਬਿਰਾਜੇ ਨੇ ਤੇ ਦਾਸੀ ਦੇ ਮੁਖ ਦੇ ਉੱਪਰ ਚੰਡ ਚਪੇੜ ਮਾਰੀ ਹੈ। ਤੇ ਇਸ ਵੇਲੇ ਕਹਿਣ ਲੱਗੀ, ਦੇਖ ਲਾਲ ਜੀ ਅੰਦਰ ਬਿਰਾਜੇ, ਤੂੰ ਮੇਰੇ ਨਾਲ ਉਪਹਾਸ ਮੇਰੇ ਨਾਲ ਮਜ਼ਾਕ ਕਰਦੀ ਏ। ਸਤਿਗੁਰੂ ਜੀ ਸਤ ਕਰਤਾਰ ਸਤ ਕਰਤਾਰ ਬਚਨ ਕਰਦਿਆਂ ਉੱਠ ਬੈਠੇ ਨੇ। ਤੇ ਇਸ ਵੇਲੇ ਪੁੱਛਿਆ, ਮਾਤਾ ਜੀ ਕੀ ਕਾਰਨ ਹੋਇਆ, ਦਾਸੀ ਨੂੰ ਚੰਡ ਕਿਉਂ ਮਾਰੀ ਹੈ? ਤੇ ਕਹਿਣਾ ਕੀਤਾ, ਲਾਲ ਜੀ ਪਹਿਲਾਂ ਤੇ ਲੋਕ ਹੀ ਸਾਨੂੰ ਮਜ਼ਾਕ ਕਰਦੇ ਸਨ, ਨਿੰਦਕ ਲੋਕ ਕਿਹਾ ਕਰਦੇ ਸਨ, ਤੁਹਾਡਾ ਸਪੁੱਤਰ ਬੜਾ ਕਮਲਾ ਝਮਲਾ ਏ, ਇਸ ਪ੍ਰਕਾਰ ਦੇ ਅਯੋਗ ਬਚਨ ਕਹਿੰਦੇ ਨੇ ਜੀ, ਤੁਹਾਡਾ ਸਪੁੱਤਰ ਮਸਤਾਨਾ ਘਰ ਲੁਟਾਈ ਜਾਂਦਾ। ਪਰ ਹੁਣ ਤਾਂ ਘਰ ਦੀ ਦਾਸੀ ਵੀ ਮਜ਼ਾਕ ਕਰਨ ਲੱਗੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਤੱਕਿਆ, ਚਰਨਾਂ ਦੇ ਅੰਗੂਠੇ ਦੇ ਨਾਲ ਰਸਨਾ ਲੱਗਣੇ ਕਰਕੇ ਦਿਵ ਦ੍ਰਿਸ਼ਟ ਵਾਲੀ ਹੋ ਗਈ ਹੈ। ਮਹਾਰਾਜ ਸਾਹਿਬ ਜੀ ਨੇ ਵਿਚਾਰਿਆ, ਅੱਜ ਸਾਡੇ ਇੱਕ ਗੁਪਤ ਬਚਨ ਨੂੰ ਪ੍ਰਗਟ ਕੀਤਾ, ਗੁਪਤ ਕੌਤਕ ਨੂੰ ਪ੍ਰਗਟ ਕੀਤਾ, ਜੇ ਇਸੇ ਅਵਸਥਾ ਵਿੱਚ ਰਹੀ ਤਾਂ ਸਾਡੇ ਬਹੁਤਿਆਂ ਗੁਪਤ ਕੌਤਕਾਂ ਨੂੰ ਪ੍ਰਗਟ ਕਰ ਦਿਆ ਕਰੇਗੀ। ਇਹ ਤਾਂ ਅਜਰ ਸ਼ਕਤੀ ਨੂੰ ਜਰ ਲੈਣਾ ਬਣਦਾ ਸੀ, ਇਸ ਨੇ ਜਰਿਆ ਨਹੀਂ। ਤੇ ਸਤਿਗੁਰੂ ਜੀ ਨੇ ਸੁਭਾਵਕ ਜਿਹਾ ਫਿਰ ਬਚਨ ਕਰ ਦਿੱਤਾ, ਮੋਦੀ ਕਨਾਤ ਪਾਉਣ ਵਾਸਤੇ, ਪਰਦਾ ਪਾਉਣ ਵਾਸਤੇ, ਮਾਤਾ ਜੀ ਇਹ ਤੇ ਕਮਲੀ ਝਮਲੀ ਜੀ ਹੈਗੀ ਆ, ਇਸ ਦੀਆਂ ਗੱਲਾਂ ਤੇ ਭਰੋਸਾ ਨਾ ਕਰਿਓ ਜੀ। ਇਸ ਪ੍ਰਕਾਰ ਬਚਨ ਕਹਿਣ ਦੇ ਨਾਲ ਸਾਧ ਸੰਗਤ ਜੀ ਸਰੀਰ ਦੀ ਬੁੱਧੀ ਕਰਕੇ ਕਮਲੀ ਝਮਲੀ ਹੋ ਗਈ, ਪਰ ਅੰਤਰ ਆਤਮੇ ਸੁਰਤ ਬੰਦਗੀ ਦੇ ਵਿੱਚ ਨਾਮ ਦੇ ਵਿੱਚ ਜੁੜੀ ਰਹੀ। ਜਦੋਂ ਤੱਕ ਤੁਲਸਾ ਦਾਸੀ ਜਿਉਂਦੀ ਰਹੀ, ਬ੍ਰਹਮ ਗਿਆਨ ਦੇ ਆਨੰਦ ਦੇ ਰਸ ਨੂੰ ਮਾਣਦੀ ਰਹੀ, ਸਰੀਰ ਸ਼ਾਂਤ ਹੋਇਆ ਤੇ ਗੁਰ ਚਰਨਾਂ ਵਿੱਚ ਸਦਾ ਸਦਾ ਲਈ ਅਭੇਦ ਹੋ ਗਈ। ਐਸੇ ਸਤਿਗੁਰਾਂ ਦੇ ਪ੍ਰਤੱਖ ਚਰਨ ਨੇ ਜਿੱਥੇ ਸਤਿਗੁਰੂ ਜੀ ਚਰਨ ਰੱਖਦੇ ਨੇ, ਅਸਥਾਨ ਪੂਜਣ ਯੋਗ ਹੋ ਜਾਂਦਾ। ਅਕਾਲ ਪੁਰਖ ਵਾਹਿਗੁਰੂ ਜੀਆਂ ਦੇ ਅਧਿਸ਼ਠਾਨ ਰੂਪੀ ਆਸਰਾ ਰੂਪੀ ਚਰਨ ਨੇ। ਇਸੇ ਪ੍ਰਕਾਰ ਵਾਹਿਗੁਰੂ ਜੀਆਂ ਦੇ ਚਿੱਤ ਚਰਨ ਨਾਮ ਰੂਪੀ ਚਰਨ ਨੇ, ਤੇ ਨਾਮ ਨੂੰ ਹਿਰਦੇ ਵਿੱਚ ਵਸਾਉਣਾ ਹੀ ਵਾਹਿਗੁਰੂ ਜੀ ਦੇ ਚਰਨਾਂ ਨੂੰ ਚੱਟਣਾ ਹੈ। ਇਸੇ ਪ੍ਰਕਾਰ ਹਿਰਦੈ ਚਰਨ ਸ਼ਬਦ ਸਤਿਗੁਰ ਕੋ ਨਾਨਕ ਵਾਧਿਓ ਪਾਲ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨ ਗੁਰ ਸ਼ਬਦ ਨੇ। ਗੁਰ ਸ਼ਬਦਾਂ ਨੂੰ ਹਿਰਦੇ ਵਿੱਚ ਵਸਾਉਣਾ ਹੀ ਪ੍ਰੀਤ ਰੂਪੀ ਰਸਨਾ ਦੇ ਨਾਲ ਸਤਿਗੁਰਾਂ ਦੇ ਚਰਨਾਂ ਨੂੰ ਚੱਟਣਾ ਹੈ। ਸੋ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਬਚਨ ਕਰਨਾ ਕਰਦੇ ਨੇ, ਭਾਈ ਅਸੀਂ ਪਿਆਰ ਰੂਪੀ ਪ੍ਰੀਤੀ ਰੂਪੀ ਰਸਨਾ ਦੇ ਨਾਲ ਸਤਿਗੁਰੂ ਸਾਹਿਬ ਜੀਆਂ ਦੇ ਚਰਨਾਂ ਨੂੰ ਚੱਟਣਾ ਕਰੀਏ, ਐਸਾ ਮਨ ਦੇ ਅੰਦਰ ਉਤਸ਼ਾਹ ਲੱਗਾ ਹੋਇਆ ਹੈ।
1: ਜਿਤ ਮਿਲ ਹਰ ਪਾਧਰ ਬਾਟ।
0: ਮਹਾਰਾਜ ਸਤਿਗੁਰਾਂ ਦੀ ਵਡਿਆਈ ਕਿੰਨੀ ਕੁ ਹੈ, ਜਿਨ੍ਹਾਂ ਦੇ ਚਰਨ ਚੱਟਣੇ ਆਪ ਜੀ ਵੀ ਲੋੜਦੇ ਹੋ ਤੇ ਆਪ ਜੀ ਬਚਨ ਕਰਨਾ ਕਰਦੇ ਨੇ। ਸਤਿਗੁਰੂ ਜੀ ਐਸੀਆਂ ਵਡਿਆਈਆਂ ਦੇ ਮਾਲਕ ਨੇ, ਜਿਤ ਮੇਲੇ ਜਿਨ੍ਹਾਂ ਸਤਿਗੁਰਾਂ ਨੂੰ ਮਿਲਣ ਕਰਕੇ ਸਤਿਗੁਰੂ ਜੀ ਦੀ ਸੰਗਤ ਹੋਣੇ ਕਰਕੇ ਹਰ ਪਾਧਰ ਬਾਟ ਹਰੀ ਪਰਮੇਸ਼ਰ ਜੀ ਦੀ ਪ੍ਰਾਪਤੀ ਦਾ ਖੁੱਲ੍ਹਾ ਰਸਤਾ ਪ੍ਰਾਪਤ ਹੋ ਜਾਂਦਾ ਹੈ। ਪਾਪੀਆਂ ਪੁੰਨੀਆਂ ਨੂੰ ਤੇ ਬੈ ਤਰਣੀ ਨਦੀ ਦੇ ਉੱਪਰ ਵਾਲ ਉਹ ਨਿੱਕੀ ਪੁਰ ਸਲਾਤ ਵਾਲ ਤੋਂ ਬਾਰੀਕ ਪੁਲ ਤੋਂ ਦੀ ਲੰਘਣਾ ਪੈਂਦਾ ਹੈ, ਪਰ ਜਿਨ੍ਹਾਂ ਨੂੰ ਪੂਰੇ ਸਤਿਗੁਰੂ ਜੀ ਮਿਲ ਜਾਂਦੇ ਨੇ ਨਾ, ਉਹ ਸਤਿਗੁਰੂ ਜੀ ਦੀ ਪ੍ਰਾਪਤੀ ਵਾਲੇ ਜਿਹੜੇ ਨਾਮ ਦੇ ਰਸੀਏ ਨੇ, ਵਾਲ ਤੋਂ ਬਾਰੀਕ ਰਸਤੇ ਤੋਂ ਨਹੀਂ ਲੰਘਦੇ, ਉਹਨਾਂ ਨੂੰ ਤੇ ਖੁੱਲ੍ਹਾ ਬ੍ਰਹਮ ਗਿਆਨ ਦਾ ਮੁਕਤੀ ਦਾ ਮਾਰਗ ਪ੍ਰਾਪਤ ਹੋ ਜਾਂਦਾ ਹੈ। ਮੁਕਤ ਦੁਆਰਾ ਮੋਕਲਾ, ਮੋਕਲਾ ਦਾ ਅਰਥ ਹੈ ਖੁੱਲ੍ਹਾ, ਸਹਿਜੇ ਆਵਾ ਜਾਓ। ਸੁਭਾਵਿਕ ਹੀ ਗੁਰਮੁਖ ਜਨ ਉਸ ਦੇ ਉੱਪਰ ਜਾਣਾ ਕਰਦੇ ਨੇ ਭਾਈ। ਬ੍ਰਹਮ ਗਿਆਨ ਰੂਪੀ ਮੁਕਤੀ ਦਾ ਖੁੱਲ੍ਹਾ ਮਾਰਗ ਸਤਿਗੁਰੂ ਜੀ ਨੂੰ ਮਿਲ ਕਰਕੇ ਪ੍ਰਾਪਤ ਹੁੰਦਾ ਹੈ।
1: ਭਜ ਹਰ ਰਸ ਰਸ ਹਰ ਗਾਟ।
0: ਮਹਾਰਾਜ ਇਹ ਰਸਤਾ ਸਾਨੂੰ ਵੀ ਪ੍ਰਾਪਤ ਹੋ ਜਾਵੇ, ਕਿਰਪਾ ਕਰਕੇ ਸਾਡੇ ਤਾਂ ਹੀ ਉਪਦੇਸ਼ ਦਿਓ। ਮਹਾਰਾਜ ਜੀ ਬਚਨ ਕਰਦੇ ਭਾਈ ਮਾਰਗ ਤੇ ਸਭਨਾ ਵਾਸਤੇ ਖੁੱਲ੍ਹਾ, ਧਾਰਨੀ ਕੌਣ ਬਣਦਾ, ਇਹ ਤੁਹਾਡੇ ਕਰਮਾਂ ਦੇ ਉੱਪਰ ਨਿਬੜਦਾ। ਮਹਾਰਾਜ ਕਿਵੇਂ ਮਾਰਗ ਦੇ ਧਾਰਨੀ ਬਣੀਦਾ? ਹਜ਼ੂਰ ਬਚਨ ਕਰਦੇ ਨੇ ਭਜ ਹਰ ਰਸ, ਭਾਈ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਜਿਹੜਾ ਅੰਮ੍ਰਿਤ ਨਾਮ ਹੈ ਨਾ, ਤੇ ਇਸ ਨੂੰ ਰਸ ਦੇ ਨਾਲ ਤੇ ਇਸ ਹਰੀ ਜੀ ਦੇ ਅੰਮ੍ਰਿਤ ਨਾਮ ਦਾ ਭਜਨ ਕਰਨਾ ਕਰੋ। ਰਸ ਹਰ ਗਾਟ, ਤੇ ਜੋ ਹਰੀ ਪਰਮੇਸ਼ਰ ਜੀ ਦਾ ਅੰਮ੍ਰਿਤ ਨਾਮ ਹੈ ਨਾ, ਤੇ ਇਸ ਦੇ ਰਸ ਨੂੰ ਗਾਟ ਗੱਟ ਕਰ ਕਰਕੇ ਪੀ ਜਾਣਾ ਕਰੋ। ਸਾਧ ਸੰਗਤ ਜੀ ਪਾਣੀ ਦਾ ਗਿਲਾਸ ਭਰਿਆ ਹੋਵੇ, ਜੇ ਤੇ ਘੁੱਟ ਘੁੱਟ ਕਰਕੇ ਪੀਤਾ, ਸਿਪ ਸਿਪ ਕਰਕੇ ਪੀਤਾ ਜਾਵੇ, ਕਹਿੰਦੇ ਬੜੇ ਸਹਿਜ ਨਾਲ ਜਲ ਛਕਿਆ। ਤੇ ਜੇ ਕੋਈ ਮੁੱਖ ਨੂੰ ਗਲਾਸ ਲਾਵੇ, ਬਰਤਨ ਲਾਵੇ, ਪਿਆਲਾ ਲਾਵੇ, ਭਾਂਡਾ ਲਾਵੇ, ਤੇ ਡੀਕ ਲਾ ਕੇ, ਪੰਜਾਬ ਵਿੱਚ ਕਿਹਾ ਜਾਂਦਾ ਝੀਕ ਲਾ ਕੇ, ਝੀਕ ਲਾ ਕੇ ਇੱਕੇ ਵਾਰੀ ਪੀ ਜਾਵੇ ਮੁੱਖ ਦੇ ਨਾਲ, ਉਦੋਂ ਤੱਕ ਭਾਂਡਾ ਲਾਵੇ ਹੀ ਨਾ ਜਦੋਂ ਤੱਕ ਖਾਲੀ ਨਾ ਹੋ ਜਾਵੇ, ਉਸ ਨੂੰ ਕਿਹਾ ਜਾਂਦਾ ਗੱਟ ਗੱਟ ਕਰਕੇ ਪੀ ਜਾਣਾ। ਝੀਕ ਲਾ ਕੇ, ਡੀਕ ਲਾ ਕੇ ਇੱਕੋ ਸਾਹ ਪੀ ਜਾਣਾ। ਤੇ ਸਤਿਗੁਰੂ ਜੀ ਬਚਨ ਕਰਦੇ ਨੇ ਇਹ ਹਰੀ ਪ੍ਰੇਮ ਰਸ ਪ੍ਰਾਪਤ ਹੋ ਜਾਵੇ ਨਾ, ਇਹ ਗੁਰ ਸ਼ਬਦ ਦਾ ਅੰਮ੍ਰਿਤ ਰਸ ਪ੍ਰਾਪਤ ਹੋ ਜਾਵੇ ਨਾ, ਤੇ ਫਿਰ ਗੱਟ ਗੱਟ ਕਰ ਕਰਕੇ ਪੀਣਾ ਕਰੇ। ਅਰਥਾਤ ਇਸ ਅੰਮ੍ਰਿਤ ਰਸ ਨੂੰ ਛੱਡੇ ਨਾ, ਇੱਕ ਰਸ ਇਸ ਨੂੰ ਪੀਂਦਾ ਹੀ ਰਵੇ। ਭਾਈ ਤਿੰਨਾਂ ਨੂੰ ਇਹ ਗਿਆਨ ਦਾ ਮਾਰਗ, ਬ੍ਰਹਮ ਗਿਆਨ ਦਾ ਮਾਰਗ ਪ੍ਰਾਪਤ ਹੁੰਦਾ ਹੈ। ਤੁਸੀਂ ਵੀ ਇਸ ਪ੍ਰਕਾਰ ਗੱਟ ਗੱਟ ਕਰਕੇ ਹਰੀ ਰਸ ਨੂੰ ਪੀਣਾ ਕਰੋ, ਅਰਥਾਤ ਇੱਕ ਰਸ ਆਉਂਦੇ ਜਾਂਦੇ ਸਾਹਾਂ ਦੇ ਨਾਲ ਭਜਨ ਕਰੋ, ਤੁਹਾਨੂੰ ਵੀ ਇਹ ਪਰਮੇਸ਼ਰ ਜੀ ਦੀ ਪ੍ਰਾਪਤੀ ਦਾ ਮਾਰਗ ਪ੍ਰਾਪਤ ਹੋਵੇਗਾ। ਭਾਈ ਤੁਹਾਨੂੰ ਵੀ ਹਰੀ ਪਰਮੇਸ਼ਰ ਜੀ ਦੇ ਭਜਨ ਦਾ ਅੰਮ੍ਰਿਤ ਰਸ ਪ੍ਰਾਪਤ ਹੋਵੇਗਾ। ਪ੍ਰਾਪਤ ਹੋਵੇ ਤੇ ਗੱਟ ਗੱਟ ਕਰਕੇ ਪੀ ਜਾਣਾ ਕਰੋ।
1: ਹਰ ਹੋ ਲਿਖੇ ਲਲਾਟ।
0: ਤੇ ਮਹਾਰਾਜ ਸੱਚੇ ਪਾਤਸ਼ਾਹ ਜੀ, ਜੇ ਮੁਕਤੀ ਦਾ ਮਾਰਗ ਇੰਨਾ ਸੁਖੈਨ, ਇੰਨਾ ਸੌਖਾ, ਇੰਨਾ ਖੁੱਲ੍ਹਾ, ਇੰਨਾ ਚੌੜਾ, ਇੰਨਾ ਵੱਡਾ, ਤੇ ਫਿਰ ਲੋਕ ਪਾਪੀ ਪੁੰਨੀ ਹੋ ਕਰਕੇ ਵਾਲ ਤੋਂ ਬਾਰੀਕ ਮਾਰਗ ਦੇ ਉੱਪਰ, ਉਸ ਬੈਤਰਣੀ ਨਦੀ ਦੇ ਪੁਲ ਦੇ ਉੱਪਰ ਦੀ ਕਿਉਂ ਜਾਂਦੇ ਨੇ? ਸਾਰੇ ਅੰਮ੍ਰਿਤ ਨਾਮ ਨੂੰ ਜਪ ਕਰਕੇ ਬ੍ਰਹਮ ਗਿਆਨ ਦੇ ਖੁੱਲ੍ਹੇ ਮਾਰਗ 'ਤੇ ਕਿਉਂ ਨਹੀਂ ਚੱਲਦੇ? ਅਤੇ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਹੋ ਹੇ ਭਾਈ ਇਹ ਜਾਣ ਲੈਣਾ ਕਰੋ, ਹਰ ਹੋ ਹਰੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦਾ ਅੰਮ੍ਰਿਤ ਨਾਮ ਜਪਣੇ ਦਾ ਲਿਖੇ ਲਲਾਟ। ਧੁਰ ਦਰਗਾਹ ਤੋਂ ਪਰਮੇਸ਼ਰ ਜੀ ਨੇ ਲਲਾਟ ਦੇ ਉੱਪਰ, ਮਸਤਕ ਦੇ ਉੱਪਰ ਲੇਖ ਲਿਖ ਦਿੱਤੇ, ਹੋ ਹੋਣ ਨਾ ਭਾਈ ਉਹ ਨਾਮ ਨੂੰ ਜਪਦੇ ਨੇ। ਓਏ ਵਿਚਾਰੇ ਕਿਆ ਕਰੇ ਜਾ ਭਾਗ ਧੁਰ ਮੰਦੇ, ਜਿਨ੍ਹਾਂ ਦੇ ਧੁਰ ਦਰਗਾਹ ਤੋਂ ਭਾਗ ਹੀ ਇੰਨੇ ਮੰਦੇ ਨੇ ਕਿ ਅੰਮ੍ਰਿਤ ਨਾਮ ਦੇ ਰਸੀਏ ਹੋ ਹੀ ਨਹੀਂ ਸਕਦੇ, ਉਹ ਨਾਮ ਨੂੰ ਕਿਵੇਂ ਜਪ ਲੈਣ? ਇਹ ਤਾਂ ਵੱਡੇ ਭਾਗ ਪਰਮੇਸ਼ਰ ਜੀ ਨੇ ਧੁਰ ਦਰਗਾਹ ਤੋਂ ਮਸਤਕ 'ਤੇ ਲਿਖ ਕੇ ਪਾਏ ਹੋਣ, ਤਾਂ ਭਾਈ ਉਹ ਉੱਤਮ ਜਨ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਨੂੰ ਭਾਗਾਂ ਵਾਲੇ ਜਪਦੇ ਹਨ। ਵਿਸ਼ਰਾਮ ਦੇ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ,
1: ਖਟ ਕਰਮ ਕਿਰਿਆ ਕਰ।
0: ਮਹਾਰਾਜ ਜੀ ਅਸੀਂ ਤਾਂ ਇਹੀ ਸੁਣਦੇ ਆਏ ਹਾਂ ਪੰਡਤਾਂ ਤੋਂ, ਵਿਦਵਾਨਾਂ ਤੋਂ, ਬ੍ਰਾਹਮਣਾਂ ਤੋਂ, ਵੇਦੀਆਂ ਤੋਂ, ਸ਼ਾਸਤਰਾਂ ਤੋਂ ਕਿ ਪੁਰਾਣਿਕ ਮਤ, ਸਨਾਤਨ ਮਤ ਇਹ ਕਹਿੰਦਾ ਜੀ ਖਟ ਕਰਮ ਕਰੀਏ, ਆਚਾਰ ਦੇ ਸਹਿਤ ਤਰ ਜਾਈਦਾ। ਉਹ ਪੂਜਾ ਅਰਚਾ, ਅਥਿਤੀ ਪੂਜਾ, ਦੇਵ ਪੂਜਾ ਇਤਿਆਦਿਕ ਸਾਧ ਸੰਗਤ ਜੀ ਅਰਚਨਾ ਛੇ ਕਰਮਾਂ ਨੂੰ ਕਰਦੇ ਨੇ। ਸੋ ਜੋ ਵੇਦ ਵਿਧੀ ਦੇ ਅਨੁਸਾਰ ਛੇ ਕਰਮਾਂ ਨੂੰ ਕਰਦੇ ਨੇ ਕਿ ਉਹ ਤਰਦੇ ਨਹੀਂ? ਅਤੇ ਆਪ ਜੀ ਬਚਨ ਕਰਦੇ ਨੇ ਖਾਟ, ਇਹ ਪੋਲਾ ਜਿਹਾ ਸ਼ਬਦ ਬੋਲਣਾ ਖਾਟ, ਖਾਟ ਦਾ ਅਰਥ ਹੁੰਦਾ ਛੇ, ਅਤੇ ਜੇ ਬੋਲਾਂਗੇ ਖੱਟ ਤੇ ਅਰਥ ਬਣ ਜਾਵੇਗਾ ਖੱਟੀ ਕਰਨੀ, ਕਮਾਈ ਕਰਨੀ। ਖਾਟ ਪੋਲਾ ਜਿਹਾ ਉਚਾਰਨ, ਖਾਟ ਕਰਮ ਕਿਰਿਆ ਕਰ। ਭਾਈ ਜਿਹੜੇ ਛੇ ਪ੍ਰਕਾਰ ਦੇ ਕਰਮਾਂ ਨੂੰ ਕਿਰਿਆ ਦੇ ਸਹਿਤ, ਆਚਾਰ ਦੇ ਸਹਿਤ ਕਰਦੇ ਹਨ, ਤੇ ਬਹੁਤੇ ਤੋਂ ਬਹੁਤਾ ਵਿਸਥਾਰ ਇਹਨਾਂ ਦਾ ਅੱਗੇ ਕਰਦੇ ਨੇ। ਛੇ ਕਰਮਾਂ ਦਾ ਵਿਸਥਾਰ ਕਰਮ ਕਾਂਡਾ ਦੁਆਰਾ ਕਰਦੇ ਹਨ।
1: ਸਾਧਕ ਜੋਗੀਆ,
0: ਭਾਈ ਉਹ ਬਹੁਤ ਸਾਰੇ ਸਾਧਕ ਵੀ ਇਹਨਾਂ ਕਰਮਾਂ ਨੂੰ ਕਰਦੇ ਨੇ, ਸਿੱਧ ਵੀ ਕਰਦੇ ਨੇ, ਤੇ ਜਿਹੜੇ ਜੋਗੀ ਜਨ ਹਨ,
1: ਜੱਟ ਜਟਾ ਜਟ ਜਾਟ,
0: ਉਹ ਵੀ ਇਹਨਾਂ ਕਰਮਾਂ ਨੂੰ ਬੜੇ ਵਿਸਥਾਰ ਦੇ ਨਾਲ, ਨਿਰਣੇ ਦੇ ਨਾਲ, ਫੈਲਾਓ ਦੇ ਨਾਲ, ਅੱਡੋ ਅੱਡਰੇ ਕਰਮਾਂ ਨੂੰ ਕਰਦੇ ਨੇ। ਤੇ ਆਪ ਜੀ ਬਚਨ ਕਰਦੇ ਨੇ ਜਿਹੜੇ ਇਸ ਪ੍ਰਕਾਰ ਦੇ ਆਚਾਰ ਕਰਦੇ ਨੇ, ਮਹਾਰਾਜ ਕੈਸੇ ਆਚਾਰ ਨੂੰ ਜੋਗੀ ਜਨ ਕਰਦੇ ਨੇ ਵਿਸਥਾਰ ਦੇ ਨਾਲ? ਤੇ ਆਪ ਜੀ ਬਚਨ ਕਰਦੇ ਨੇ ਜੱਟ, ਪਹਿਲੇ ਜੱਟ ਦਾ ਅਰਥ ਆਵੇਗਾ ਸਮੂਹ, ਤੇ ਦੂਸਰੇ ਜੱਟ ਦਾ ਅਰਥ ਆਵੇ, ਜਟਾ ਦਾ ਅਰਥ ਆਵੇਗਾ ਜਟਾਵਾਂ, ਫਿਰ ਅੱਗੇ ਆਇਆ ਜੱਟ ਜਾਟ ਜੜਾਵਾਂ ਨੂੰ ਜਾਟ ਜੂੜਾ ਬਣਾਉਣਾ ਕਰਦੇ ਨੇ। ਜਿਹੜੇ ਜੋਗੀ ਜਨ ਸਮੂਹ ਜੜਾਵਾਂ ਦਾ ਜੜਾਵਾਂ ਦੇ ਜੜਾਊਆਂ ਦਾ ਜੂੜਾ ਬਣਾਉਣਾ ਕਰਦੇ ਨੇ ਭਾਈ, ਐਸੇ ਜਿਹੜੇ ਜਟਾਵਾਂ ਵਾਲੇ ਸਾਧ ਨੇ ਨਾ, ਉਹ ਵੀ ਬੜਾ ਵਿਸਥਾਰ ਅੱਗੇ ਹੋਰ ਕਰਮਕਾਂਡਾਂ ਦਾ ਕਰਦੇ ਨੇ, ਸਾਧਕ ਵੀ ਕਰਦੇ ਨੇ ਤੇ ਸਿੱਧ ਵੀ ਸਮਾਨ ਰੂਪ ਵਿੱਚ ਕਰਦੇ ਹਨ।
1: ਭੇਖ ਨ ਪਾਈਆ ਹਰ ਬ੍ਰਹਮ ਜੋਗ,
0: ਤੇ ਸਤਿਗੁਰੂ ਜੀ ਬਚਨ ਕਰਦੇ ਨੇ ਭਾਵੇਂ ਕੋਈ ਇਸ ਪ੍ਰਕਾਰ ਭੇਖ ਨੂੰ ਧਾਰਨ ਕਰ ਲਵੇ, ਜੋਗ ਦਾ ਭੇਖ ਧਾਰਨ ਕਰ ਲਵੇ, ਛੇ ਕਰਮਾਂ ਨੂੰ ਕਰਨ ਵਾਲਾ ਧੋਤੀ ਨੇ ਤੀ ਨਿਉਲੀ ਕਰਮਾਂ ਦੇ ਸਹਿਤ ਆਚਾਰ ਨੂੰ ਕਰਨੇ ਵਾਲਾ, ਕਖਾਈ ਧੋਤੀ ਮੱਥੇ ਤਿਲਕ ਗਲ ਵਿੱਚ ਜਨੇਊ ਸਿਰ ਦੇ ਉੱਪਰ ਬੋਧੀ ਰੂਪ ਭੇਖ ਧਾਰਨ ਕਰ ਲਵੇ। ਬਚਨ ਕਰਦੇ ਨੇ ਕਰ ਭੇਖ ਨਾ ਪਾਈਐ ਹਰ ਬ੍ਰਹਮ ਜੋਗ, ਪਰ ਇਹਨਾਂ ਬਾਹਰੀ ਭੇਖਾਂ ਨੂੰ ਲਿਬਾਸਾਂ ਨੂੰ ਧਾਰਨ ਕਰਨੇ ਕਰਕੇ ਜੋ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਜੀ ਨੇ ਨਾ, ਅਤੇ ਇਸ ਵਾਹਿਗੁਰੂ ਜੀ ਦੇ ਨਾਲ ਜੋਗ ਜੁੜਨਾ ਨਹੀਂ ਪਾਈਦਾ, ਬਾਹਰੀ ਭੇਖ ਕਰਕੇ ਅੰਦਰਲਾ ਮਨ ਨਹੀਂ ਜੁੜਦਾ ਹੈ।
1: ਸਤਸੰਗਤੀ
0: ਮਹਾਰਾਜ, ਫਿਰ ਕਿਵੇਂ ਜੁੜਨਾ ਪਾਈਦਾ ਕਿਰਪਾ ਕਰਕੇ ਦੱਸੋ। ਤੇ ਬਚਨ ਕਰਦੇ ਨੇ ਹਰੀ ਪਰਮੇਸ਼ਰ ਜੀ ਦੇ ਨਾਲ ਜੁੜਨਾ ਪਾਈਦਾ ਹੈ ਸਤਸੰਗਤੀ, ਸੰਤ ਜਨਾਂ ਦੀ ਸੰਗਤ ਕਰਨੇ ਦੇ ਨਾਲ। ਭਾਈ ਸੰਤ ਜਨਾਂ ਦੀ ਸੰਗਤ ਕਰੀਏ ਨਾ, ਤੇ ਫਿਰ ਸੰਤ ਜਪਾਵੈ ਨਾਮ, ਸੰਤ ਜਨ ਨਾਮ ਜਪਾ ਕਰਕੇ ਵਾਹਿਗੁਰੂ ਜੀ ਦੀ ਬੰਦਗੀ ਵਿੱਚ ਜੋੜਦੇ ਹਨ।
1: ਸੰਤ ਜਨਾ
0: ਮਹਾਰਾਜ, ਸੰਤ ਜਨ ਕਿਵੇਂ ਜੋੜਦੇ ਨੇ? ਤੇ ਬਚਨ ਕਰਦੇ ਨੇ ਗੁਰ ਸੰਤ ਜਨਾ ਉਪਦੇਸ਼ ਗੁਰੂ ਅਨਵੈ ਕਰਕੇ ਅਰਥ। ਭਾਈ ਜਿਹੜੇ ਸੰਤ ਜਨ ਨੇ ਨਾ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪੂਜਨੀਕ ਸਤਿਗੁਰਾਂ ਦੇ ਬਚਨਾਂ ਦੁਆਰਾ, ਗੁਰ ਉਪਦੇਸ਼ ਦੁਆਰਾ ਸੰਗਤਾਂ ਦੇ ਤਾਈਂ, ਜਗਿਆਸੂਆਂ ਦੇ ਤਾਈਂ ਵਾਹਿਗੁਰੂ ਜੀ ਦੇ ਨਾਲ ਜੋੜਦੇ ਹਨ। ਤੇ ਭਾਈ ਇਸ ਪ੍ਰਕਾਰ ਖੋਲਣੇ ਵਾਲੇ ਹੋ ਕਰਕੇ ਕਪਾਟਾਂ ਨੂੰ ਖੋਲ ਦਿੰਦੇ ਨੇ। ਜਿਹੜੇ ਬੱਜਰ ਆਸਾ ਅੰਦੇਸਾ ਦੇ ਆਸਾ ਅੰਦੇਸਾ ਦੋ ਪੱਟ ਜੜੇ, ਬੜੇ ਬੱਜਰ ਕਪਾਟ ਨੇ ਨਾ ਖੋਲ, ਉਹਨਾਂ ਸੰਤ ਜਨਾਂ ਦੇ ਤੇ ਕਪਾਟ ਆਪ ਖੁੱਲੇ ਹੋਏ ਨੇ। ਤੇ ਬ੍ਰਹਮ ਗਿਆਨ ਦਾ ਅੰਮ੍ਰਿਤਮਈ ਗੁਰਬਾਣੀ ਦੁਆਰਾ ਗੁਰ ਸਿੱਖਿਆ ਦਾ ਉਪਦੇਸ਼ ਦੇ ਕਰਕੇ ਨਾ, ਦੂਸਰਿਆਂ ਦੇ ਵੀ ਕਪਾਟਾਂ ਨੂੰ ਖੋਲ ਦੇਣਾ ਕਰਦੇ ਹਨ ਜੀਓ।
1: ਪਰੰਪਰ ਸਵਾਮੀ ਅਤ ਅਗਾਹੋ,
0: ਮਹਾਰਾਜ ਸੱਚੇ ਪਾਤਸ਼ਾਹ ਜੀ, ਉਹ ਸੰਤ ਜਨ ਕਿਵੇਂ ਉਪਦੇਸ਼ ਬਾਣੀ ਦਾ ਦਿੰਦੇ ਨੇ, ਕਿਵੇਂ ਨਾਮ ਨੂੰ ਜਪਾਉਂਦੇ ਨੇ, ਕਿਵੇਂ ਵਡਿਆਈ ਕਰਦੇ ਤੇ ਕਰਾਉਂਦੇ ਨੇ। ਹਜ਼ੂਰ ਫਰਮਾਉਂਦੇ ਨੇ ਭਾਈ ਉਹ ਅੰਮ੍ਰਿਤ ਬਚਨ ਉਚਾਰਦੇ ਨੇ। ਇਸ ਪ੍ਰਕਾਰ ਵਾਹਿਗੁਰੂ ਜੀ, ਆਪ ਜੀ ਪ੍ਰਕਿਰਤੀ ਦੇ ਪਾਰਾਵਾਰ ਤੋਂ ਪਰੇ ਹੋ, ਆਪ ਜੀ ਦਾ ਉਰਵਾਰ ਪਾਰ ਆਦਿ ਅੰਤ ਨਹੀਂ ਜਾਣਿਆ ਜਾਂਦਾ। ਸਵਾਮੀ ਮਾਲਕ ਜੀ, ਆਪ ਜੀ ਅਤਿਅੰਤ ਅਗਾਹ ਹੋ, ਆਪ ਜੀ ਦਾ ਕੋਈ ਥਾਹ ਨਹੀਂ ਪਾਇਆ ਜਾਂਦਾ, ਨਿਰਹੱਲ ਹੋ, ਡੂੰਘੇ ਹੋ, ਗੰਭੀਰ ਹੋ।
1: ਤੂੰ ਭਰਪੂਰ ਰਹਿਆ ਜਲ ਥਲੇ,
0: ਫਿਰ ਮਹਾਰਾਜ ਜੀ ਆਪ ਜੀ ਭਰਪੂਰ ਹੋ ਰਹੇ ਹੋ ਜਲਾਂ ਦੇ ਅੰਦਰ, ਨਦੀਆਂ ਦੇ ਅੰਦਰ, ਦਰਿਆਵਾਂ ਦੇ ਅੰਦਰ, ਸੱਤਾਂ ਸਮੁੰਦਰਾਂ ਦੇ ਅੰਦਰ, ਢਾਬਾਂ ਦੇ ਅੰਦਰ, ਸਰੋਵਰਾਂ ਦੇ ਅੰਦਰ, ਤਲਾਬਾਂ ਦੇ ਅੰਦਰ, ਖੂਹਾਂ ਦੇ ਅੰਦਰ, ਜਲ ਦੇ ਸਮੂਹ ਸੋਮਿਆਂ ਦੇ ਅੰਦਰ ਮਹਾਰਾਜ ਆਪ ਜੀ ਭਰਪੂਰ ਹੋ ਰਹੇ ਹੋ। ਥਲ ਇਸੇ ਪ੍ਰਕਾਰ ਥਲਾਂ ਦੇ ਅੰਦਰ, ਬਰੇਤੀਆਂ ਦੇ ਅੰਦਰ, ਖੁਸ਼ਕ ਥਾਵਾਂ ਦੇ ਅੰਦਰ, ਮਾਰੂ ਥਲਾਂ ਦੇ ਅੰਦਰ ਮਹਾਰਾਜ ਆਪ ਜੀ ਪਰਿਪੂਰਨ ਹੋ ਰਹੇ ਹੋ। ਇਵੇਂ ਨਿਸ਼ਚਾ ਕਰਦੇ ਨੇ ਇੱਕੋ ਇੱਕ ਵਾਹਿਦ ਹਸਤੀ ਪਰਮੇਸ਼ਰ ਜੀ, ਆਪ ਜੀ ਨੇ ਹੀ ਇੱਕ ਥਾਟ ਇਹ ਬਨਾਵਟ ਸਤਿਯੁਗ ਦੇ ਸਮੇਂ ਦੀ ਬਣਾਈ ਸੀ, ਆਪ ਜੀ ਨੇ ਹੀ ਇੱਕ, ਆਪ ਜੀ ਨੇ ਇਹ ਥਾਟ ਤ੍ਰੇਤੇ ਯੁੱਗ ਦਾ ਬਣਾਇਆ ਮਹਾਰਾਜ, ਇੱਕ ਆਪ ਜੀ ਨੇ ਹੀ ਦੁਆਪਰ ਯੁੱਗ ਦਾ ਥਾਟ ਬਣਾਇਆ, ਹੁਣ ਇੱਕ ਆਪ ਜੀ ਨੇ ਹੀ ਕਲਯੁੱਗ ਦੇ ਸਮੇਂ ਦੇ ਥਾਟ ਨੂੰ ਬਨਾਵਟ ਨੂੰ ਬਣਾਇਆ ਹੈ ਜੀਓ।
1: ਜਾਣ ਹੈ ਸਭ ਵਿਧ ਬੁਝੈ ਆਪੇ,
0: ਮਹਾਰਾਜ ਸੱਚੇ ਪਾਤਸ਼ਾਹ ਜੀ ਸ੍ਰਿਸ਼ਟੀ ਦੀ ਰਚਨਾ ਕਰਨੀ ਵੀ ਆਪ ਜੀ ਹੀ ਜਾਣਦੇ ਹੋ, ਤੇ ਸਾਰੀਆਂ ਵਿਧੀਆਂ ਦੇ ਨਾਲ ਸ੍ਰਿਸ਼ਟੀ ਦੇ ਹਰ ਇੱਕ ਜੀਵ ਦੀ ਪਾਲਣਾ ਕਰਨੀ ਵੀ ਤੁਸੀਂ ਆਪ ਜੀ ਹੀ ਬੁੱਝਦੇ, ਆਪ ਜੀ ਹੀ ਜਾਣਦੇ ਹੋ ਜੀਓ।
1: ਨਾਨਕ ਕੇ ਪ੍ਰਭ ਘਟ ਘਟੇ, ਘਟ ਘਟੇ ਘਟ ਹਰ ਘਾਟ।
0: ਇਸ ਪ੍ਰਕਾਰ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਬੇਨਤੀਆਂ ਕਰਦੇ ਨੇ, ਭਾਈ ਉਹ ਸਾਧੂ ਜਨ ਸਤ ਸੰਗਤ ਦੇ ਅੰਦਰ ਗੁਰਬਾਣੀ ਦੁਆਰਾ, ਗੁਰ ਉਪਦੇਸ਼ ਦੁਆਰਾ ਉਪਦੇਸ਼ ਦ੍ਰਿੜ ਕਰਾਉਂਦੇ ਨੇ, ਹੇ ਵਾਹਿਗੁਰੂ ਜੀ ਮੇਰੇ ਤੇ ਇੱਕ ਆਪ ਜੀ ਹੀ ਮਾਲਕ ਹੋ। ਮਹਾਰਾਜ ਜੀ ਮਨ ਬਾਣੀ ਸਰੀਰ ਕਰਕੇ ਆਪ ਜੀ ਨੂੰ ਆਪਣੇ ਅਸਾਂ ਨੇ ਮਾਲਕ ਜਾਣਿਆ ਹੈ। ਨਾਨਕ ਕੇ ਪ੍ਰਭ, ਹੇ ਸਰਬ ਕਲਾ ਸਮਰੱਥ ਜੀ ਮੇਰੇ ਜਨ ਦੇ ਆਪ ਜੀ ਮਾਲਕ ਹੋ। ਘਟ ਘਟੇ ਸਤਯੁਗ ਦੇ ਸਮੇਂ ਵਿੱਚ ਵੀ ਘਟਾਂ ਘਟਾਂ ਵਿੱਚ ਵੱਸਦੇ ਸੀ, ਘਟ ਘਟੇ ਤ੍ਰੇਤੇ ਅਤੇ ਦੁਆਪਰ ਯੁੱਗ ਦੇ ਵਿੱਚ ਵੀ ਘਟਾਂ ਘਟਾਂ ਦੇ ਅੰਦਰ ਵੱਸਦੇ ਸੀ, ਘਟ ਹਰ ਘਾਟ। ਮਹਾਰਾਜ ਹੁਣ ਕਲਯੁੱਗ ਦੇ ਅੰਦਰ ਵੀ ਆਪ ਜੀ ਹਿਰਦੇ ਹਿਰਦੇ ਦੇ ਅੰਦਰ ਵੱਸਦੇ ਹੋ, ਆਉਣ ਵਾਲੇ ਸਮੇਂ ਦੇ ਅੰਦਰ ਵੀ ਆਪ ਜੀ ਹਿਰਦੇ ਹਿਰਦੇ ਦੇ ਅੰਦਰ ਵਸਣ ਵਾਲੇ ਹੋਵੋਗੇ।

0: ਸਵਾਮੀ ਸਰਬ ਕਲਾ ਸਮਰੱਥ ਜੀ, ਆਪ ਜੀ ਨੂੰ ਇਵੇਂ ਜਾਣਿਆ, ਘੱਟ ਜੋ ਸਰੀਰ ਨੇ, ਸਤਯੁਗ ਦੇ ਸਮੇਂ 'ਚ ਵੀ ਸਰੀਰਾਂ ਵਿੱਚ ਵੱਸਦੇ ਸੀ ਅਤੇ ਘਾਟੇ ਹਿਰਦਿਆਂ 'ਚ ਵੀ ਤੁਸੀਂ ਵੱਸਦੇ ਸੀ ਮਹਾਰਾਜ। ਘੱਟ ਘਾਟੇ ਅੰਡਜ ਖਾਣੀ ਵਾਲੇ ਜੀਵਾਂ ਦੇ ਹਿਰਦਿਆਂ ਦੇ ਵਿੱਚ ਵੀ ਘੱਟ ਘੱਟ ਹਿਰਦੇ ਹਿਰਦੇ ਵਿੱਚ ਵੱਸਦੇ ਸੀ ਘੱਟ ਘਾਟੇ। ਇਸੇ ਪ੍ਰਕਾਰ ਜੇਰਜ ਖਾਣੀ ਵਾਲੇ ਜੀਵਾਂ ਦੇ ਵੀ ਹਿਰਦੇ ਹਿਰਦੇ ਦੇ ਵਿੱਚ ਵੱਸਦੇ ਸੀ ਮਹਾਰਾਜ। ਸੱਚੇ ਪਾਤਸ਼ਾਹ ਜੀ, ਸੇਤਜ ਮੁੜ ਕੇ ਤੋਂ ਪੈਦਾ ਹੋਣ ਵਾਲੀਆਂ ਜੂਨੀਆਂ ਦੇ ਵੀ ਆਪ ਜੀ ਹਿਰਦੇ ਹਿਰਦੇ ਅਤੇ ਸਰੀਰ ਸਰੀਰ ਵਿੱਚ ਵੱਸਦੇ ਸੀ। ਉਤਪੁੱਜ ਖਾਣੀ ਦੇ ਸਾਰੀ ਪ੍ਰਕਿਰਤੀ ਦੇ ਅੰਦਰ ਜਿੰਨਾ ਪਸਾਰਾ ਨਾ, ਇਸ ਸਾਰੀ ਬਨਸਪਤੀ ਦੇ ਵੀ ਆਪ ਮਹਾਰਾਜ ਅੰਦਰ ਵਸਣੇ ਵਾਲੇ ਆਪ। ਇਸੇ ਪ੍ਰਕਾਰ ਘਾਟ ਇਹ ਜੋ ਸਰੀਰਾ ਰੂਪੀ ਘਾਟ ਵਹਿੰਦੇ ਨੇ ਨਾ, ਨਦੀਆਂ ਦੇ ਵਹਿਣ, ਇਹਨਾਂ ਦੇ ਘਾਟ ਸਭਨਾ ਦੇ ਅੰਦਰ ਵਸ ਕਰਕੇ ਵੀ ਘਾਟ ਕਿਨਾਰੇ ਤੇ ਅਸੰਗ ਹੋ ਕਰਕੇ ਵਸਦੇ ਹੋ, ਅਰਥਾਤ ਵਸਦੇ ਤੇ ਸਭਨਾ ਦੇ ਅੰਦਰ। ਪਰ ਮਹਾਰਾਜ ਆਪ ਜੀ ਨੂੰ ਲੇਪ ਸ਼ੇਪ ਨਾ ਲਿਪਿਆ ਤੇ ਕਿਸੇ ਦੇ ਪੁੰਨ ਪਾਪ ਦੇ ਲੇਪ ਸ਼ੇਪ ਇਤਿਆਦਿਕ ਦੀ ਲਿਪਾਏ ਮਾਨਗੀ ਨਹੀਂ ਹੁੰਦੀ ਹੈ, ਸਭਨਾ ਦੇ ਵਿੱਚ ਵੀ ਵਸਦੇ ਹੋ ਤੇ ਸਭਨਾ ਤੋਂ ਅਸੰਗ ਰੂਪ ਵੀ ਆਪ ਹੋ ਜੀਓ।
1: ਮਹੱਲਾ ਚੌਥਾ।
0: ਫਿਰ ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਆਂ ਦੇ ਸਨਮੁਖ ਜਗਿਆਸੂ ਜਨਾਂ ਨੇ ਬੇਨਤੀ ਕੀਤੀ ਹੈ, ਮਹਾਰਾਜ ਸਾਨੂੰ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਪ੍ਰਾਪਤੀ ਕਿਵੇਂ ਹੋ ਜਾਵੇ, ਜਿਹੜੇ ਸਤਯੁਗ ਤ੍ਰੇਤੇ ਦੁਆਪਰ ਕਲਯੁਗ ਸਮੇਂ ਸਾਰਿਆਂ ਦੇ ਵਿੱਚ ਸਭਨਾ ਦੇ ਅੰਦਰ ਵੱਸਦੇ ਸਨ ਮਹਾਰਾਜ, ਪਰ ਪ੍ਰਾਪਤੀ ਨਹੀਂ ਹੁੰਦੀ। ਕਿਰਪਾ ਕਰਕੇ ਉਪਦੇਸ਼ ਦਿਓ, ਸਰਬ ਨਿਵਾਸੀ ਘੱਟ ਘੱਟ ਵਾਸੀ ਪਰਮੇਸ਼ਰ ਜੀਆਂ ਦੇ ਪਾਵਨ ਸਰੂਪ ਦੀ ਸਾਡੇ ਤਾਈਂ ਕਿਵੇਂ ਪ੍ਰਾਪਤੀ ਹੋ ਜਾਵੇ ਜੀ। ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕਾਨੜੇ ਰਾਗ ਦੇ ਅੰਦਰ ਉਪਦੇਸ਼ ਦੀ ਦਾਤ ਬਖਸ਼ਿਸ਼ ਕਰਦੇ ਹਨ।
1: ਮਨ ਗੋਬਿੰਦ ਮਾਧੋ।
0: ਹੇ ਭਾਈ ਜਪ ਮਨ, ਮਨ ਕਰਕੇ ਜਪ ਕਰਨਾ ਕਰੋ। ਮਹਾਰਾਜ ਜਪ ਕਿਸਦਾ ਕਰਨਾ ਹੈ? ਕੋਈ ਦੇਵੀ ਦੇ ਮੰਤਰਾਂ ਦਾ ਜਪ ਕਰਦਾ ਹੈ, ਕੋਈ ਦੇਵਤਿਆਂ ਦੇ ਮੰਤਰਾਂ ਦਾ ਜਪ ਕਰਦਾ ਹੈ, ਕੋਈ ਯੰਤਰਾਂ ਮੰਤਰਾਂ ਤੰਤਰਾਂ ਵਿੱਚ ਲੱਗੇ ਹੋਏ ਨੇ। ਜਪ ਤੇ ਬਹੁਤ ਲੋਕ ਕਰਦੇ ਨੇ, ਪਰ ਆਪ ਜੀ ਕਿਸ ਦਾ ਜਪ ਕਰਨੇ ਦਾ ਉਪਦੇਸ਼ ਦਿੰਦੇ ਹੋ? ਤੇ ਹਜ਼ੂਰ ਬਚਨ ਕਰਦੇ ਨੇ ਗੋਬਿੰਦ, ਭਾਈ ਜੋ ਗੋ ਪ੍ਰਿਥਵੀ ਦੇ ਬਿੱਧ ਰਖਵਾਲਾ ਰੂਪ ਨੇ। ਸਾਧ ਸੰਗਤ ਜੀ, ਗੋਬਿੰਦ ਤੇ ਗੋਬਿੰਦ ਇਹ ਪਾਠ ਅੰਤਰ ਭੇਦ ਆਉਂਦੇ ਨੇ, ਭਾਵੇਂ ਸਾਰੇ ਵਾਹਿਗੁਰੂ ਜੀ ਦੇ ਜਨਾਇਕ ਨੇ। ਜੋ ਗੋਬਿੰਦ ਸ੍ਰਿਸ਼ਟੀ ਦੇ ਪ੍ਰਤਪਾਲਕ ਰਖਵਾਲਾ ਰੂਪ ਮਾਧੋ, ਮਾਇਆ ਦੇ ਦੋਹਪਤੀ ਰੂਪ ਨੇ, ਸਾਰੀ ਮਾਇਆ ਦੇ, ਸਾਰੀ ਸੰਪਦਾ ਦੇ, ਸਾਰੀ ਵਿਭੂਤੀ ਦੇ ਮਾਲਕ ਪਤੀ ਵਾਹਿਗੁਰੂ ਜੀ ਨੇ, ਤੇ ਇਸ ਪ੍ਰਿਥਵੀ ਦੇ ਰਖਵਾਲਾ ਰੂਪ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਦਾ ਜਪ ਮਨ, ਮਨ ਦੇ ਅੰਦਰ ਜਾਪ ਕਰੋ। ਅੰਤਰ ਗੁਰ ਆਰਾਧਨਾ, ਮਨ ਮਹਿ ਚਿਤਵਾਓ ਚਿਤਵਨੀ, ਉਦਮ ਕਰੋ ਉੱਠ ਨੀਤ, ਮਨ ਦੇ ਵਿੱਚੋਂ ਤਿਸ ਦੇ ਨਾਮ ਦੀ ਚਿਤਵਨੀ ਕਦੇ ਵਿਸਰ ਨਾ ਜਾਵੇ। ਮਨ ਦੇ ਅੰਦਰ ਵਾਹਿਗੁਰੂ ਜੀ ਦੇ ਨਾਮ ਦੀ ਆਰਾਧਨਾ ਕਰਦੇ ਰਹੋ।
1: ਹਰ ਅਗਮ ਗਾਧੋ।
0: ਭਾਈ ਜਿਹੜੇ ਹਰੀ ਪਰਮੇਸ਼ਰ ਜੀ ਹਰ ਇੱਕ ਜੀਵ ਦੇ ਸਾਰੇ ਪਾਪ ਕਰਮਾਂ ਨੂੰ ਹਰ ਲੈਣ ਵਾਲੇ ਨੇ ਤੇ ਹਰ ਇੱਕ ਜੀਵ ਦੇ ਤਨ ਅਤੇ ਮਨ ਨੂੰ ਹਰਿਆ ਭਰਿਆ ਕਰਨੇ ਵਾਲੇ ਨੇ, ਅਗਮ ਜੋ ਪਰਮੇਸ਼ਰ ਜੀ ਅਗਮ ਰੂਪ ਨੇ, ਅਸ਼ੁੱਧ ਮਨ ਕਰਕੇ ਤਿਸ ਤੱਕ ਗਮਤਾ ਨਹੀਂ ਹੁੰਦੀ, ਪਹੁੰਚ ਨਹੀਂ ਹੁੰਦੀ। ਅਗਾਧ ਉਹ ਅਗਾਧ ਸਰੂਪ ਨੇ, ਜਿਨ੍ਹਾਂ ਦਾ ਥਾਹ ਨਾ ਪਾਇਆ ਜਾ ਸਕੇ, ਹੱਥ ਨਾ ਆਵੇ, ਜਿਸ ਦੀ ਡੂੰਘਿਆਈ ਦਾ ਅੰਤ ਨਾ ਆਵੇ, ਜਿਸ ਦਾ ਤਲਾ ਨਾ ਹੋਵੇ, ਸੋ ਕਹੀਏ ਅਗਾਧ ਅਤਿਅੰਤ ਡੂੰਘੇ ਤੇ ਨਿਰਹੱਲ ਸਰੂਪ ਹਨ ਪਰਮੇਸ਼ਰ ਜੀ। ਭਾਈ ਤਿਸ ਦੇ ਅੰਮ੍ਰਿਤ ਨਾਮ ਦਾ ਜਪ ਕਰੋ ਹਿਰਦੇ ਦੇ ਅੰਦਰ।
1: ਗੁਰਮਤ ਹਰ ਪ੍ਰਭ ਲਾਧੋ।
0: ਭਾਈ ਇਸ ਪ੍ਰਕਾਰ ਮਤ, ਆਤਮ ਵਿਸ਼ੈਣੀ ਮਤ ਨੂੰ ਧਾਰਨ ਕਰਦਿਆਂ ਹੋਇਆ ਗੁਰਮਤ, ਸਤਿਗੁਰੂ ਜੀ ਦੀ ਸਿੱਖਿਆ ਨੂੰ ਧਾਰਨ ਕਰੋਗੇ ਨਾ, ਹਰ ਪ੍ਰਭ ਲਾਧੋ, ਫਿਰ ਹਰੀ ਪਰਮੇਸ਼ਰ ਜੀ ਜੋ ਪ੍ਰਭ ਸਰਬ ਕਲਾ ਸਮਰੱਥ ਨੇ ਨਾ, ਲਾਧੋ ਤਿਸ ਪਰਮੇਸ਼ਰ ਜੀ ਨੂੰ ਲੱਭ ਲਵੋਗੇ, ਤੇ ਇਸ ਪਰਮੇਸ਼ਰ ਜੀ ਨੂੰ ਹਿਰਦੇ ਦੇ ਵਿੱਚੋਂ ਹੀ ਲੱਭ ਲਵੋਗੇ, ਹਿਰਦੇ ਦੇ ਵਿੱਚੋਂ ਹੀ ਪ੍ਰਾਪਤ ਕਰ ਲਵੋਗੇ। ਜਦੋਂ ਵਿਸ਼ੇ ਵਿਸ਼ੈਣੀ ਮਤ ਦਾ ਤਿਆਗ ਕਰਕੇ ਆਤਮ ਵਿਸ਼ੈਣੀ ਮਤ ਵਾਲੇ ਹੋ ਕਰਕੇ ਸਤਿਗੁਰੂ ਜੀ ਦੀ ਗੁਰਮਤ ਨੂੰ ਆਤਮ ਵਿਸ਼ੈਣੀ ਮਤ ਵਿੱਚ ਧਾਰਨ ਕਰੋਗੇ, ਫਿਰ ਹਰੀ ਪਰਮੇਸ਼ਰ ਜੀ ਨੂੰ ਹਿਰਦੇ ਦੇ ਵਿੱਚੋਂ ਹੀ ਸਰਬ ਕਲਾ ਸਮਰੱਥ ਨੂੰ ਲੱਭ ਲਵੋਗੇ, ਪ੍ਰਾਪਤ ਕਰ ਲਵੋਗੇ।
1: ਲਿਖੇ ਲਾਧੋ।
0: ਸੋ ਮਹਾਰਾਜ ਬਹੁਤ ਲੁਕਾਈ ਨੂੰ ਦੇਖਿਆ ਜਾਂਦਾ ਹੈ, ਤੀਰਥਾਂ 'ਤੇ ਭਰਮਦਿਆਂ, ਯਾਤਰਾਵਾਂ ਕਰਦਿਆਂ, ਨਦੀਆਂ ਦਰਾਵਾਂ 'ਤੇ ਇਸ਼ਨਾਨ ਕਰਦਿਆਂ, ਹੋਰ ਧਰਮ ਦੇ ਨਾਮ 'ਤੇ ਧੋਤੀ ਨੇਤੀ ਨਿਓਲੀ ਕਰਮ ਕਾਂਡਾਂ ਨੂੰ ਕਰਦਿਆਂ, ਹੱਠ ਯੋਗ ਕਸ਼ਟ ਯੋਗ ਕਰਦੇ ਬੜੇ ਦੇਖੇ ਜਾਂਦੇ ਨੇ, ਮਹਾਰਾਜ ਸਭਨਾਂ ਨੂੰ ਪ੍ਰਾਪਤ ਕਿਉਂ ਨਹੀਂ ਵਾਹਿਗੁਰੂ ਜੀ ਹੁੰਦੇ, ਕਿੰਨਾ ਦੇ ਤਾਂ ਹੀ ਮਿਲਦੇ ਨੇ? ਹਜ਼ੂਰ ਫਰਮਾਉਂਦੇ ਨੇ ਭਾਈ ਸਭਨਾਂ ਦੇ ਭਾਗ ਨਹੀਂ ਇੰਨੇ ਵੱਡੇ, ਇਸ ਕਰਕੇ ਸਭਨਾਂ ਨੂੰ ਪ੍ਰਾਪਤ ਨਹੀਂ ਹੁੰਦੇ। ਮਹਾਰਾਜ ਫਿਰ ਕਿਹਨਾਂ ਨੂੰ ਪ੍ਰਾਪਤ ਹੁੰਦੇ ਨੇ? ਸਤਿਗੁਰੂ ਜੀ ਫਰਮਾਉਂਦੇ ਨੇ ਹਰ ਹੋ ਭਾਈ ਜਾਣ ਲੈਣਾ ਕਰੋ, ਹੇ ਭਾਈ ਜਾਣ ਲੈਣਾ ਕਰੋ, ਲਿਖੇ ਲਿਲਾਦੋ। ਇਸ ਪਰਮੇਸ਼ਰ ਜੀ ਨੇ ਜਿਨ੍ਹਾਂ ਪ੍ਰਾਣੀਆਂ ਦੇ ਮਸਤਕ ਦੇ ਉੱਪਰ ਧੁਰ ਦਰਗਾਹ ਤੋਂ ਸ਼ੁਭ ਲੇਖ ਲਿਖ ਦਿੱਤੇ ਨੇ ਨਾ ਕਿ ਤੁਸੀਂ ਸਤਿਗੁਰੂ ਜੀ ਦੇ ਉਪਦੇਸ਼ ਦੁਆਰਾ ਸਾਨੂੰ ਆਪ ਪ੍ਰਾਪਤ ਹੋਵੋਗੇ, ਭਾਈ ਉਹ ਜਿਹੜੇ ਪ੍ਰਾਣੀ ਨੇ ਉਹ ਗੁਰਮੁਖ ਜਨ ਨੇ, ਮੱਥੇ ਦੇ ਵੱਡੇ ਭਾਗਾਂ ਵਾਲੇ ਨੇ, ਸ਼ੁਭ ਲੇਖਾਂ ਵਾਲੇ ਨੇ, ਉਹ ਗੁਰੂ ਉਪਦੇਸ਼ ਦੁਆਰਾ ਵਾਹਿਗੁਰੂ ਜੀ ਨੂੰ ਪ੍ਰਾਪਤ ਕਰ ਲੈਂਦੇ ਹਨ ਜੀਓ। ਮਹਾਰਾਜ ਕਿਸ ਉਪਦੇਸ਼ ਦੁਆਰਾ ਮਿਲਦੇ ਨੇ? ਤੇ ਹਜ਼ੂਰ ਬਚਨ ਕਰਨਾ ਕਰਦੇ ਨੇ ਧੁਰ ਹੋ ਲਿਖੇ ਲਿਲਾਦੋ। ਜਿਹੜੀ ਗੁਰਬਾਣੀ ਨੂੰ ਧੁਰ ਦਰਗਾਹ ਤੋਂ ਆਈ ਸਤਿਗੁਰਾਂ ਨੇ ਵਰਣਨ ਕੀਤਾ ਹੈ, ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ, ਹੈ ਭਾਈ ਇਹ ਜੋ ਧੁਰ ਦਰਗਾਹ ਤੋਂ ਆਈ ਹੋਈ ਗੁਰਬਾਣੀ ਹੈ, ਇਸ ਗੁਰਬਾਣੀ ਨੂੰ ਲਿਖੇ ਲਿਖਣੇ ਵਾਲੇ ਹੋ ਕਰਕੇ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਸੋ ਲਿਲਾਦੋ ਆਪ ਲਿਖਿਆ ਤੇ ਗੁਰਸਿੱਖਾਂ ਦੇ ਤਾਂ ਲਿਖਵਾਵਣਾ ਕੀਤਾ ਹੈ। ਇਸ ਅੰਮ੍ਰਿਤਮਈ ਗੁਰਬਾਣੀ ਦੁਆਰਾ ਪਰਮੇਸ਼ਰ ਜੀ ਮਿਲਦੇ ਨੇ, ਹੋਰ ਯੰਤਰਾਂ ਦੁਆਰਾ, ਮੰਤਰਾਂ ਦੁਆਰਾ, ਤੰਤਰਾਂ ਦੁਆਰਾ ਪਰਮੇਸ਼ਰ ਜੀ ਦੀ ਪ੍ਰਾਪਤੀ ਨਹੀਂ ਹੁੰਦੀ। ਉਹ ਰਿੱਧੀਆਂ ਸਿੱਧੀਆਂ ਦੇ ਵਿੱਚ ਲਗਾ ਕਰਕੇ ਜਿਹੜੇ ਚੱਲਣ ਵਾਲੇ ਜੀਵ ਨੇ ਉਹਨਾਂ ਦੇ ਮਨ ਵਿੱਚ ਭਟਕਣਾ ਪੈਦਾ ਕਰਕੇ ਭਟਕਾ ਦਿੰਦੇ ਨੇ, ਉਹਨਾਂ ਦੁਆਰਾ ਨਹੀਂ ਪਰਮੇਸ਼ਰ ਜੀ ਮਿਲਦੇ ਨੇ। ਉਹਨਾਂ ਦੁਆਰਾ ਨਹੀਂ ਪਰਮੇਸ਼ਰ ਜੀ ਦੀ ਧੁਰ ਦਰਗਾਹ ਤੋਂ ਅੰਮ੍ਰਿਤ ਪਰਮੇਸ਼ਰ ਬਾਣੀ ਆਈ ਹੈ, ਦਰਗਾਹ ਤੋਂ ਅੰਮ੍ਰਿਤ ਜਾਣ ਲੈਣਾ ਕੀ ਹੋਈ ਭਾਈ, ਜਾਣ ਲੈ ਸਭ ਜੀਵਾਂ ਦੇ ਕਲਿਆਣ ਵਾਸਤੇ ਆਈ ਹੈ, ਸਭ ਜੀਵਾਂ ਦੇ ਗੁਰੂ ਨਾਨਕ ਦੇਵ ਸਾਹਿਬ ਜੀ ਆਪ ਲਿਖਣ ਵਾਲੇ ਨਾਰੇ ਨੇ, ਦੇਵ ਸਾਹਿਬ ਜੀ ਆਪ ਸੰਗਤ ਜੀ ਜਿਸ ਵੇਲੇ ਗੁਰੂ ਨਾਨਕ ਦੇਵ ਸਾਹਿਬ ਜੀ ਗੱਦੀ ਗਏ ਨੇ, ਗੁਰੂ ਨਾਨਕ ਦੇਵ ਸਾਹਿਬ ਬਹਾਦਰ ਦੇ ਨਾਮ ਅਕਾਸ਼ ਕੁੱਜਾ ਬਾਗ ਸਕਲਾ ਧਾਰੀ ਕੁੱਜਾ ਬਾਗ ਸਭ ਸਾਲ ਗੁਰਦਾਸ ਸਾਹਿਬ ਜੀ ਨੇ ਯਾਦ ਕਰ ਲੈ ਸਰ ਭੇਜ ਲਿਖੀਆਂ ਦੁਨੀਆਂ ਦੇ ਅੰਦਰ ਬਹੁਤ ਜੀ ਦੁਨੀਆਂ ਲੋਕ ਜਿਹੜੇ ਨੇ ਮਾਇਆ ਨੂੰ ਇਕੱਤਰ ਕਰਦੇ ਨੇ, ਤੇ ਬਹੁਤ ਮਾਇਆ ਨੂੰ ਇਕੱਠੀ ਕਰ ਲੈਂਦੇ ਨੇ, ਬਹੁਤ ਮਾਇਆ ਰਾਜ ਕੀ ਉਸ ਦੁਆਰਾ ਆਤਮ ਸੁਖ ਨਹੀਂ ਮਿਲ ਸਕਦਾ, ਕੀ ਉਸ ਦੁਆਰਾ ਆਪੇ ਸਤਿਗੁਰ ਜੀ ਬਚਨ ਕਰਨਾ ਕਰਦੇ ਹਨ, ਸਤਿਗੁਰ ਦੀ ਮਾਇਆ ਨਾ ਕਰਦੇ ਨੇ, ਜਿਹੜੇ ਜੀਵਨ ਨੇ ਨਾ ਆ ਤੇ ਦੇਖ ਵਿਸ਼ੇ ਦੇ ਕਰਨ ਵਿੱਚ ਲੱਗੇ ਹੋਏ ਨੇ, ਦੇਖ ਬਹੁਤ ਸਾਰੀ ਮਾਇਆ ਨੂੰ ਸੰਚੇ ਕਾ ਕਰਦੇ ਨੇ, ਮਾਇਆ ਨੂੰ ਸਵੀਕਾਰ ਕਰਦੇ ਨੇ, ਫਿਰ ਮਨ ਦੇ ਅੰਦਰ ਵਿਕਾਰਾਂ ਦੀ ਚਿੱਤ ਦੇ ਨੇ ਮਨ ਦਾ ਧਾਰਨ ਕਰਕੇ ਰੱਖਦੇ ਨੇ, ਸਾਧ ਸੰਗਤ ਜੀ ਰਾਮ ਕਰਕੇ ਨਾ ਸਾਧ ਸੰਗਤ ਕੇਵਲ ਕੇਵਲ ਕੈਸ਼ ਨੂੰ ਕੇਵਲ ਕੇਵਲ ਪੈਸਿਆਂ ਨੂੰ ਕੇਵਲ ਕੇਵਲ ਲੱਕੀਆਂ ਨੂੰ ਮਾਇਆ ਨੂੰ ਕੇਵਲ ਦੰਦਾ ਕੇਵਲ ਰੁਪਈਆ ਪਰ ਕੇਵਲ ਕੇਵਲ ਰੁਪਈਏ ਅਥਵਾ ਡਾਲਰ ਅਥਵਾ ਸੋਨਾ ਹੀ ਮਾਇਆ ਨਹੀਂ ਅਥਵਾ ਡਾਲਰ ਹਰ ਇੱਕ ਉਹ ਚੀਜ਼ ਜਿਸ ਚੀਜ਼ ਵਿੱਚ ਮੀਂਹ ਕਰਕੇ ਪਰਮੇਸ਼ਰ ਦੀ ਵਿਸਰ ਜਾਣ ਉਹ ਮਾਇਆ ਹੈ, ਜਿਸ ਵਿਸਰ ਜਾਣ ਮਾਇਆ ਹੈ, ਇਹ ਮਹਾਰ ਅਸਰ ਹੈ, ਜਿਤ ਮੋਹ ਉਪਜੈ ਭਾਉ ਉਪਜੈ ਲਾਇਆ, ਜਿਸ ਵਸਤੂ ਦਾ ਮਨ ਵਿੱਚ ਮੋਹ ਪੈਦਾ ਹੋ ਜਾਵੇ, ਵਸਤੂ ਅਥਵਾ ਵਸਤੂ ਕਰਕੇ ਹੋ ਜਾਵੇ, ਵਸਤੂ ਤੇ ਪਰਮੇਸ਼ਰ ਜੀ ਦਾ ਨਾਮ ਵੀ ਵਿਸਰ ਜਾਵੇ, ਦੇ ਮਨ ਵਿੱਚ ਮਨ ਵਿੱਚ ਨਾਮ ਲੱਗ ਜਾਵੇ, ਉਹ ਮਾਇਆ ਹੈ, ਜੀ ਲੱਗ ਜਾਵੇ ਪੁੱਤਰ ਦੇ ਮੋਹ ਕਰਕੇ ਪਰਮੇਸ਼ਰ ਜੀ ਭੁੱਲ ਕੇ ਪੁੱਤਰ ਦੇ ਨਹੀਂ ਮਾਇਆ, ਪਰਮੇਸ਼ਰ ਜੀ ਭੁੱਲ ਕੇ ਧੀ ਦੇ ਮੋਹ ਕਰਕੇ ਪਰਮੇਸ਼ਰ ਜੀ ਵਿਸਰ ਕੇ ਧੀ ਦੇ ਮੋਹ ਕਰਕੇ ਪਰਮੇਸ਼ਰ ਜੀ ਜੇ ਘਰ ਵਾਲੀ ਦੇ ਮੋਹ ਕਰਕੇ ਪਰਮੇਸ਼ਰ ਜੀ ਭੁੱਲ ਜਾਣ ਦੀ ਘਰ ਵਾਲੀ ਦੇ ਪਰਮੇਸ਼ਰ ਜੀ ਭੁੱਲ ਜਾਵੇ, ਇਸੇ ਘਰ ਵਾਲੀ ਬੀਬੀ ਨੂੰ ਜੇ ਪਤੀ ਦੇ ਮੋਹ ਕਰਕੇ ਪਰਮੇਸ਼ਰ ਜੀ ਭੁੱਲ ਜਾਵੇ, ਪਤੀ ਦੇ ਮੋਹ ਕਰਕੇ ਪਰਮੇਸ਼ਰ ਭੁੱਲ ਜਾਵੇ, ਸੰਗਤ ਜੀ ਪਲਾਟ ਜੇ ਘਰ ਜੇ ਮਕਾਨ ਜੇ ਪਲਾਟ ਜੇ ਪਦਾਰਥ ਜੇ ਭਾਂਡੇ ਜੇ ਬਰਤਨ ਜੇ ਆਨ ਜੇ ਅਨਾਜ ਜੇ ਬਰਤਨ ਜੇ ਵੀ ਮੋਹ ਕਰਕੇ ਇਸ ਦੀ ਵਸਤੂ ਦੇ ਮੇਸ਼ਰ ਜੀ ਦਾ ਨਾਮ ਭੁੱਲ ਜਾਵੇ, ਉਹ ਪਰਮੇਸ਼ਰ ਜੀ ਮਾਇਆ ਹੈ, ਨਾਮ ਭੁੱਲ ਜਾਵੇ, ਸਾਧ ਸੰਗਤ ਜੀ ਜਿਸ ਨੂੰ ਅਸੀਂ ਮਾਇਆ ਕਹਿੰਦੇ ਸੀ, ਸਾਧ ਸੰਗਤ ਜੀ ਜਿਸ ਨੂੰ ਅਸੀਂ ਮਾਇਆ ਕਹਿੰਦੇ ਨਾਮ ਦੇ ਧੰਨ ਹੈ, ਅਸਲ ਵਿੱਚ ਉਸ ਦੇ ਕੋਲ ਬਹੁਤ ਪੈਸੇ ਹੋਣ ਫਿਰ ਕਿਹਾ ਜਾਂਦਾ ਹੈ ਕੋਲ ਇਹ ਵੱਡਾ ਧੰਨਵਾਦ ਹੈ, ਇਹ ਅਸਲ ਵਿੱਚ ਜਿਸ ਨੂੰ ਅਸੀਂ ਮਾਇਆ ਕਹਿੰਦੇ ਨੇ ਉਸ ਦੇ ਇੱਕ ਜਿਸ ਨੂੰ ਧੰਨ ਹੈ ਕਹਿੰਦੇ ਨੇ, ਜਿਹੜਾ ਕਹਿੰਦਾ ਇੱਕ ਪਾਵਰ ਇੱਕ ਸ਼ਕਤੀ ਜਿਹੜਾ ਬਲ ਇੱਕ ਪਾਵਰ ਇੱਕ ਸ਼ਕਤੀ ਹੈ, ਆਪਣੇ ਆਪ ਦੇ ਵਿੱਚ ਇਹ ਸ਼ਕਤੀ ਨਾ ਮਾੜੀ ਹੈ ਤੇ ਚੰਗੀ ਹੈ, ਇਹ ਸ਼ਕਤੀ ਨਾ ਇਸ ਦੀ ਵਰਤੋਂ ਇਸ ਨੂੰ ਮਾੜਾ ਜਾਂ ਚੰਗਾ ਬਣਾਉਣ ਦੀ ਵਰਤੋਂ ਇਸ ਨੂੰ ਜਿਹੜਾ ਸਾਧ ਸੰਗਤ ਦੀ ਇਸ ਧੰਨ ਨੂੰ ਇਹ ਸਾਧ ਸ਼ਰਾਬ ਪੀਣ ਵਾਸਤੇ ਇਸ ਸ਼ਰਾਬ ਕਾਰਨ ਵਾਸਤੇ ਸ਼ਰਾਬ ਦੇ ਵਾਸਤੇ ਵਿਕਾਰਾਂ ਵਾਸਤੇ ਵਾਸਤੇ ਸਿਨੇਮਾ ਵਿੱਚ ਜਾਣ ਵਾਸਤੇ ਕਿਹਾ ਜਾਵੇ, ਸਿਨੇਮਾ ਬੇਸ ਨੂੰ ਨਸ਼ੇ ਖਾਣ ਵਿੱਚ ਵੀ ਖਰਚ ਕੀਤਾ ਜਾਵੇ, ਖਾਣ ਤੇ ਜਿਵੇਂ ਲੀਡਰ ਲੋਕ ਇਲੈਕਸ਼ਨ ਤੇ ਆ ਕੇ ਕਰਜੇ ਨੇ ਨਸ਼ੇ ਵੰਡਣ ਵਾਸਤੇ ਕਿਹਾ ਕੀਤਾ ਜਾਵੇ, ਨਸ਼ੇ ਵੰਡਣ ਵਾਸਤੇ ਵਿਆਹ ਰੂਪ ਦੇ ਰੰਗੀ ਹੈ, ਦੇਖ ਨੂੰ ਮਨ ਨੂੰ ਜਾਣ ਖਾ ਜਾਂਦੀ ਹੈ, ਤੇ ਮਨ ਮੁਖਾਲਿਆ ਮਾਜਾ ਮੋਹਣੀ ਮਨ ਬੰਦ ਦੰਤਾ ਜਗ ਖਾਇਆ, ਜਿਨ ਮਨ ਮੁਖ ਖਾਦੇ ਖਾਦੀ ਕਨ ਨੂੰ ਆਜੀ ਮਨ ਮਨ ਖਾਦੇ ਖਾਦੀ ਕਨ ਨੂੰ ਖਾ ਨੂੰ ਕੁਛ ਨਹੀਂ ਮੁਖ ਗੁਰਮੁਖ ਉੱਪਰ ਮੁਖ ਖਾ ਨੂੰ ਕੁਛ ਨਹੀਂ ਗੁਰਮੁਖ ਜਨ ਇਸ ਦੇ ਮੋਹ ਉੱਪਰ ਬਚ ਜਾਂਦੇ ਨੇ, ਜਨ ਇਸ ਸੱਚ ਮੋਹ ਵਿੱਚ ਪਰਲਾ ਜਾਂਦੇ ਨੇ, ਜਿੰਨੀ ਸਾਧ ਸੰਗਤ ਜੀ ਇਸ ਪ੍ਰਕਾਰ ਸਾਧ ਸੰਗਤ ਜੀ ਇਸ ਚੰਗੇ ਪਾਸੇ ਵਰਤੋਂ ਕੀਤੀ ਜਾਵੇ, ਚੰਗੇ ਪਾਸੇ ਦੀ ਵਰਤਾ ਪੜਦੀ ਆ ਹੋੜ ਉੱਥੇ ਗੁਰੂ ਦੇ ਵਰਤਾ ਪੜਦੀ ਆ, ਗੁਰੂ ਕੋ ਲੰਗਰ ਛੱਡਦੇ ਹੋੜ ਉੱਥੇ ਹਿਸਾਬ ਪਾਦੇ ਲੰਗਰ ਚ ਗੁਰੂ ਕੋ ਦਰਸ਼ਨ ਹੋੜ ਉੱਤੇ ਸਰਮੁਖ ਗੁਰੂ ਗੁਰੂ ਕੇ ਦਰਸ਼ਨ ਹੋੜ ਉੱਤੇ ਸਰਮੁਖ ਗੁਰੂ ਲੋੜ ਵਾਂਗੇ ਨੂੰ ਲੋੜ ਹੋਵੇ ਕਿਸੇ ਲੋੜ ਵਾਂਗੇ ਵਾਸਤੇ ਬੇ ਬਿਮਾਰੀ ਸੇ ਦੂਰ ਕਰਨ ਵਾਸਤੇ ਦਵਾਈ ਤੇ ਖਰਚਾ ਕਰਨ ਦੇ ਦੂਰ ਕਰਨ ਪਰ ਕਾਲ ਭਾਈ ਨੂੰ ਖਰਚ ਕਰ ਦੇਣੀ, ਕਿਸੇ ਕਿਸੇ ਗਰੀਬ ਲੋੜ ਵਾਂਗ ਬੰਦੇ ਦੀ ਫੀਸ ਭਰ ਦੇ ਲਈ ਉਸ ਲੋੜ ਵਾਂਗ ਬੱਚੇ ਦੀ ਫੀਸ ਭਰ ਦੇ ਲਈ ਉਸ ਦੀ ਲੋੜ ਵਾਂਗ ਨੂੰ ਵਸਤਰ ਲੈ ਦੇਣੇ, ਲੋੜ ਵਾਂਗ ਨੂੰ ਵਸਤਰ ਲੈ ਦੇਣੇ, ਸਿੱਖਾਂ ਨੂੰ ਪਾਦ ਬਸ ਨੂੰ ਖਾ ਦੇਣਾ ਨੂੰ ਵਸਤਰ ਦੇ ਕਰ ਦੇਣੇ, ਕਾਰ ਲੈ ਕੇ ਦੇ ਦੇਣੇ, ਕਰ ਦੇਣੇ ਕਾਈ ਜਗਿਆ ਤੇ ਵੈਸੇ ਹੁੰਦੇ ਨੇ ਅੰਮ੍ਰਿਤ ਤੇ ਅਸ਼ਕ ਨਾ ਚਾਹੁੰਦੇ ਨੇ, ਪਰ ਸਮਰਦ ਸੱਚੇ ਜੀ ਕਾਰ ਲੈਣ ਵਾਸਤੇ ਸੀ ਧਨ ਕੋਡ ਨਹੀਂ ਹੁੰਦਾ, ਕਾਰ ਲੈ ਕੇ ਦੇ ਦੇਣੇ ਇਸ ਪ੍ਰਕਾਰ ਧਨ ਨੂੰ ਖਰਚ ਕਰ ਦੇਣਾ ਇਸ ਪ੍ਰਕਾਰ ਅੰਮ੍ਰਿਤ ਰੂਪ ਹੋ ਜਾਂਦਾ ਤੇ ਸਫਲ ਹੋ ਜਾਂਦਾ, ਧਨ ਆਪਣੇ ਵੀ ਆਪ ਵਿੱਚ ਨਾ ਮਾੜਾ ਤੇ ਨਾ ਚੰਗਾ ਦੇ ਵੀ ਆਪ ਵਿੱਚ ਮਾੜੇ ਪਾਸੇ ਵਰਤੋਂ ਚੰਗੀ ਤੇ ਮਾੜਾ ਹੋ ਗਿਆ, ਦੇ ਚੰਗੇ ਪਾਸੇ ਵਰਤੋਂ ਕੀ ਮਾੜਾ ਹੋ ਗਿਆ ਤੇ ਚੰਗਾ ਹੋ ਗਿਆ, ਵਰਤੋਂ ਕੀ ਮਾੜੇ ਪਾਸੇ ਵਰਤੋਂ ਕੀਤੀ ਤੇ ਜ਼ਹਿਰ ਮਾੜੇ ਪਾਸੇ ਵਰਤੋਂ ਚੰਗੇ ਪਾਸੇ ਵਰਤੋਂ ਕੀਤੀ ਗਿਆ, ਅੰਮ੍ਰਿਤ ਰੂਪ ਪਾਸੇ ਵਰਤੋਂ ਕੀਤੀ ਤੇ ਸਾਧ ਸੰਗਤ ਜੀ ਸਤਿਗੁਰ ਸੱਚੇ ਪਾਤਸ਼ਾਹ ਜੀ ਬਚਨ ਕਰਨ ਵਿੱਚ ਸਾਡੇ ਵੀ ਸੱਚੇ ਪਾਤਸ਼ਾਹ ਜੀ ਸਾਰ ਦੇ ਲੋਕ ਜਦੋਂ ਪਾਪ ਕਰਕੇ ਲੋਕ ਦੇ ਨੇ ਨਾ ਪਾਪ ਕਰਕੇ ਪਾਪਾ ਬਨ ਨ ਹੋਵੇ ਨਾ ਹੀ ਹੋਇਆ ਸਾਥ ਲਗ ਜਾਈ ਨਾ ਹੀ ਤਨ ਇਹ ਪਦਾਰਥ ਇਹ ਰੁਕੜੀ ਇਹ ਇਸੇ ਪ੍ਰਕਾਰ ਇਹ ਜਗੀਰਾਂ ਇਸੇ ਜਿਸ ਦੇ ਰੂਪ ਦੇ ਵਿੱਚ ਫਿਰ ਆਇਆ ਹੈ ਜਿਸ ਦੇ ਰੂਪ ਦੇ ਰੂਪ ਹੋ ਜਾਂਦੀ ਹੈ ਜਦੋਂ ਪਾਪ ਸਰਬ ਦੇ ਨਾਲ ਜਾਂਦੀ ਹੈ ਕੀ ਕਰਨਾ ਕਰਦੇ ਹਨ ਲੋਕ ਇਸ ਨੂੰ ਕੀ ਕਰਨਾ ਕਰਦੇ ਹਨ ਲੋਕ ਇਸ ਨੂੰ ਫਿਰ ਜਦੋਂ ਪਾਪ ਦੀ ਸੁੱਖ ਪਾਈ ਹੈ ਆਪਣਾ ਸਿਰ ਸਵਾਲ ਹੈ ਗੁਰੂ ਆਪਾ ਸਖਤੀ ਪ੍ਰਾਪਤੀ ਹੁੰਦੀ ਹੈ। ਸਾਹਿਬ ਜਨਾਂ ਨੇ ਆਪਣੇ ਮਨ ਨੂੰ ਸ਼ੁੱਧ ਕਰ ਲਿਆ, ਪਾਵਨ ਕਰ ਲਿਆ, ਪਵਿੱਤਰ ਕਰ ਲਿਆ,

ਨਾਈ ਚ ਨਹੀਂ ਨਾ ਲੱਗਦੀ ਜਿਵੇਂ ਕੰਗਰ ਇਸੇ ਪ੍ਰਕਾਰ ਦੀ ਲੰਗਰ ਇਹ ਮਨਸੂਰ ਹਰ ਇਹ ਸਾਧ ਸੰਗਤ ਜਿਹਦੇ ਮਨੂਰ ਤੇ ਸ਼ਾਸਤਰ ਦੇ ਸਿੰਘ ਕੋਈ ਵਸਤੂ ਨਹੀਂ ਪੜਨ ਦੇ ਸ਼ਾਸਤਰ ਜੇ ਕਰ ਇਹ ਮਨੂਰ ਇਹ ਨਿਕੰਮਾ ਨਾਥ ਜੇ ਕਰ ਇਹ ਮਨੂਰ ਵੀ ਪਾਰਸਮਾਨ ਹੋ ਜਾਵੇ ਤੇ ਸੋਨਾ ਬਣ ਜਾਵੇ ਪਾਰਸਮਾਨ ਹਜ਼ੂਰ ਵਿੱਚ ਮੁਤਾਰਨ ਕਰਦੇ ਨੇ ਭਾਈ ਹਜ਼ੂਰ ਜੋ ਸ਼ਹਿਤਾਰ ਸੇ ਮੈਨੂੰ ਹੋਏ ਕੰਚਨ ਜੋ ਪਾਰ ਜਿਵੇਂ ਮਨੂਰ ਲੋਹੇ ਦੀ ਮੈਲ ਸੋਨੇ ਦੇ ਮਨੂਰ ਨਾਲ ਬਣ ਜਾਂਦਾ ਹੈ ਸੋਨੇ ਪਾਰਸ ਦੇ ਨਾਲ ਲੱਗ ਕਰਕੇ ਇਹ ਮੇਰੇ ਪਾਪਾ ਰੂਪੀ ਮੈਲ ਤੇ ਦੇ ਮਨਮੁਖ ਮਹਾਰਾਜ ਜਿਹੜੇ ਬ੍ਰਾਹਮਣ ਉਪਦੇਸ਼ ਦਿੰਦੇ ਨੇ ਕਿ ਬ੍ਰਾਹਮਣ ਸਤਿ ਸ੍ਰੀ ਅਕਾਲ।
ਨੇ ਸਾਡੇ ਜੋ ਅੰਮ੍ਰਿਤ ਕਰਕੇ ਕਥਾ ਤੇ ਸਾਡੇ ਕਰਵਾਏ ਨੇ ਇਹਨਾਂ ਗੁਰਸ਼

दुख पंजन गुण

ਚੜ੍ਹਦੀ ਕਲਾ ਦੇਖੋ ਜੀ ਮਸਲਾ।

Jesus,

ਬਿਰਧ ਭਇਓ ਸੁਝੈ ਨਹੀਂ ਕਾਲ ਭਇਓ

ਸਾਰਾ ਸਾਰਾ ਸਾਰਾ ਸਾਰਾ ਸਾਰਾ ਸਾਰਾ ਸਾਰਾ ਸਾਰਾ ਸਾਰਾ ਸਾਰਾ ਸਾਰਾ ਸਾਰਾ ਸਾਰਾ ਸਾਰਾ ਸਾਰਾ ਸਾਰਾ ਸਾਰਾ ਸਾਰਾ ਸਾਰਾ ਸਾਰਾ ਸਾਰਾ ਸਾਰਾ ਸਾਰਾ ਸਾਰਾ ਸਾਰਾ ਸਾਰਾ ਸਾਰਾ ਸਾਰਾ ਸਾਰਾ ਸਾਰਾ ਸਾਰਾ ਸਾਰਾ ਸਾਰਾ ਸਾਰਾ ਸਾਰਾ ਸਾਰਾ ਸਾਰਾ ਸਾਰ

ਮਨਾਨਕ ਸੁਖ ਦੁਖ ਰਹਾਰ ਸੁਖ ਦੁਖ ਰਹਾਰ।

नहीं

छुटे

राम नाम जाकर सम नहीं को जय श्री।

ਸਲੋਕ ਮਹੱਲਾ ਪੰਜਵਾਂ।

Bhairavi

I'm the

ਜੀ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਆਪ ਜੀ ਦੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਦੇ ਸਤਿਕਾਰ ਵਜੋਂ ਸੰਗਤਾਂ ਵੱਲੋਂ ਮਾਇਆ ਬੇਠ ਹਾਜ਼ਰ ਹੋਈ ਹੈ। ਆਪ ਜੀ ਦੇ ਦਰੋਂ ਘਰੋਂ ਨਾਮ ਦਾਨ ਗੁਰਸਿੱਖੀ ਦਾਨ ਬਖਸ਼ਣਾ ਹਾਜ਼ਰੀਆਂ ਦਰ ਪ੍ਰਵਾਨ ਕਰਨ ਦੀ ਯਾਤਰਾ

ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕੀਰਤਨ ਦੀ ਹਾਜ਼ਰੀ ਭਰਦੇ ਹਾਂ, ਚਰਨਾਂ ਵਿੱਚ ਸੇਵਾ ਕਰਦੇ ਹਾਂ, ਬੇਅੰਤ ਪ੍ਰਕਾਰ ਦੀਆਂ ਫੁੱਲਾਂ ਮਿਲਦੀਆਂ ਬਖਸ਼ ਲੈਣੀ ਹੈ। ਸਤਿਗੁਰੂ ਜੀ ਗੁਰੂ ਪਿਆਰੇ ਸੰਗਤਾਂ ਨੂੰ ਬੇਅੰਤ ਮਾਇਆ ਹਾਜ਼ਰ ਕਰਦੇ ਨੇ, ਪਾਤਸ਼ਾਹ ਜੀ ਨਾਮ ਜਾਣੀ ਜਾਣ, ਸਭਨਾਂ ਦੀਆਂ ਚੜ੍ਹਦੀ ਕਲਾ ਯਾਤਰਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਹੁਕਮ ਅਲਹਾਰੀ ਗਜ ਗਦ ਹਾ ਵਿਭੂਤ ਦਾਰੀ ਗਿੱਦੋਆ ਮਸਾਨ ਬਾਸ ਕਰਿਓ ਕਰਤ ਹੈ ਹੁਕਮ ਅਟ ਬਾਸ ਲਗੇ ਢੋਲਤ ਉਦਾ ਸਿਮ੍ਰਿਗ ਤਰਵਰ ਸਦੀਵ ਮੋਨ ਸਾਦੇ ਮਰਤ ਹੈ ਬਿੰਦ ਕੇ ਸਦਈਆ ਤਾ ਹੀ ਜਕੀ ਬਟਈਆ ਦੇਤ ਬੰਦਰਾ ਸਦੀਵ ਪਾਏ ਨਾਂਗੀ ਫਿਰਤ ਹੈ ਅੰਗਨਾ ਅਧੀਨ ਕਾਮ ਕ੍ਰੋਧ ਮਾ ਪ੍ਰਬੀਨ ਏਕ ਗਿਆਨ ਕੇ ਵਿਹੀਨ ਛੀਨ ਕਹਿ ਸਕੇ ਤਰਤ ਹੈ ਭੂਤ ਬਨ ਚਾਰੀ ਛਿਤ ਛਾਉਣ ਸਭ ਦੂਤਾ ਧਾਰੀ ਪੌਣ ਕੇ ਆਹਾਰੀ ਸੋ ਭੁਜੰਗ ਜਾਨੀਅਤ ਹੈ ਤ੍ਰਿਣ ਕੇ ਪਛਈਆ ਧਨ ਲੋਭ ਕੇ ਤਜਈਆ ਤੇ ਤੋ ਗਊਵਨ ਕੇ ਜਈਆ ਬ੍ਰਿਕ ਭਈਆ ਮਾਨੀਅਤ ਹੈ ਨਭ ਕੇ ਉਡਈਆ ਤਾਹੇ ਪੰਛੀ ਕੀ ਬਡਈਆ ਦੇ ਤਬਗੁਲਾ ਬਿਡਾਲ ਬ੍ਰਿਕ ਧਿਆਨ ਠਾਨੀਅਤ ਹੈ ਜਿਤੇ ਵੱਡੇ ਗਿਆਨੀ ਤੇ ਨੋ ਜਾਨੀ ਪੈ ਬਖਾਨੀ ਨਾ ਹੈ ਐਸਨਾ ਪ੍ਰਪੰਚ ਮਨ ਭੂਲ ਆਨੀਅਤ ਹੈ ਬੂਮ ਕੇ ਪਸਈਆ ਤਾਹੇ ਬੂਜਰੀ ਗਜਈਆ ਕਹਿ ਨਭ ਕੇ ਉਡਈਆ ਸੁਚ ਰਈਆ ਕਹਿ ਬਖਾਨੀ ਹੈ ਫਲ ਕੇ ਪਛਈਆ ਤਾਹੇ ਬਾਂਦਰੀ ਗਜਈਆ ਕਹਿ ਆਦਿਸ ਫਿਰਈਆ ਤੈ ਤਬੂਤ ਕਹਿ ਪਛਾਨੀ ਹੈ ਜਲ ਕੇ ਤਰਈਆ ਕੋ ਗੰਗੇਰੀ ਸੀ ਕਹਤ ਜਗ ਆਖ ਕੇ ਫਚਈਆ ਸੋ ਚਕੋਰ ਸਮ ਮਾਨੀਐ ਸੂਰਜ ਸਿਵਈਆ ਤਾਹੇ ਕੌਲ ਕੀ ਵਡਾਈ ਦੇਤ ਚੰਦਰਮਾ ਸਿਵਈਆ ਕੋ ਕਵੀ ਕੇ ਪਹਿਚਾਨੀਐ ਨਾਰਾਇਣ ਕਛ ਮਛ ਤਿੰਦੁਆ ਕਹਤ ਸਭ ਕੌਲ ਨਾਭ ਕੌਲ ਜੇਹ ਤਾਲ ਮੈ ਰਹਤ ਹੈ ਗੋਪੀਨਾਥ ਗੁਜਰ ਗੋਪਾਲ ਸਭੇ ਦੇਨ ਚਾਰੀ ਰਿਖੀ ਕੇ ਸਨਾਮ ਕੇ ਮਹੰਤ ਲਹੀਅਤ ਹੈ ਮਾਧਵ ਭਵਰ ਓ ਢੇਰ ਕੋ ਕਨਹਿਆ ਨਾਮ ਕੰਸ ਕੋ ਬਧਈਆ ਜੰਮ ਦੂਤ ਕਹੀਅਤ ਹੈ ਮੂਡ ਰੂਡ ਪੀਡ ਤਨ ਗੂੜਤਾ ਕੋ ਭੇਦ ਪਾਵੇ ਪੂਜਤ ਨ ਤਾਹੇ ਜਾ ਕੇ ਰੱਖੇ ਰਹੀਅਤ ਹੈ ਵਿਸਵਪਾਲ ਜਗਤ ਕਾਲ ਦੀਨ ਦਇਆਲ ਬਰਿ ਸਾਲ ਸਦਾ ਪ੍ਰਤ ਪਾਲ ਜਮ ਜਾਲ ਤੇ ਰਹਤ ਹੈ ਜੋ ਕਿ ਜੱਟਾਧਾਰੀ ਸਤਿ ਸੱਚ ਵੱਡੇ ਬ੍ਰਹਮਚਾਰੀ ਧਿਆਨ ਕਾਜ ਭੋਗ ਪਿਆਸ ਦੇਹ ਪੈ ਸਹਤ ਹੈ ਨਿਉਲੀ ਕਰਮ ਜਲ ਹੋਮ ਭਾਵਕ ਪਵਨ ਹੋਮ ਅਧੋਮੁਖ ਏਕ ਪਾਏ ਠੰਡ ਨਾ ਬਹਤ ਹੈ ਮਾਨਵ ਫਨਿੰਦ ਦੇਵ ਦਾਨਵ ਨ ਪਾਵੇ ਵੇਦ ਵੇਦ ਯੋਗ ਤੇ ਬਨੇਤ ਨੇਤ ਕਹਿ ਕਹਤ ਹੈ ਨਾਚਤ ਫਿਰਤ ਮੂਰ ਬਾਧਰ ਕਰਤ ਗੁਰ ਦਾਮਨੀ ਅਨੇਕ ਭਾਉ ਕਰਿ ਕਰਤ ਹੈ ਚੰਦਰਮਾ ਤੇ ਸੀਤਲ ਨਸੁਰ ਸਥਿਤ ਪਤ ਤੇਜ ਇੰਦਰ ਸੋਨਾ ਰਾਜ ਭਵ ਭੂਮ ਕੋ ਭਰਤ ਹੈ ਸਿਵ ਸੇ ਤਪੱਸੀ ਆਦਿ ਬ੍ਰਹਮਾ ਸੇਨਾ ਵੇਦ ਚਾਰੀ ਸਨਤ ਕੁਮਾਰ ਸੀ ਤਪੱਸਨ ਅਨਤ ਹੈ ਗਿਆਨ ਕੇ ਵਿਹੀਨ ਕਾਲ ਮਾਸ ਕੇ ਅਧੀਨ ਸਦਾ ਜੁਗਨ ਕੀ ਚੌ

ਵਾਖਿਆ ਕਹੂੰ ਦੇਵ ਬਾਣੀ ਕਹੂੰ ਰਾਜ ਵਿਦਿਆ ਕਹੂੰ ਰਾਜਧਾਨੀ ਕਹੂੰ ਮੰਤਰ ਵਿਦਿਆ ਕਹੂੰ ਤੰਤਰ ਸਾਰੰਗ ਕਹੂੰ ਜੰਤਰ ਰੀਤੰ ਕਹੂੰ ਸ਼ਸਤਰ ਧਾਰੰ ਕਹੂੰ ਹੋਮ ਪੂਜਾ ਕਹੂੰ ਦੇਵ ਅਰਚਾ ਕਹੂੰ ਪਿੰਗਲਾ ਚਾਰਣੀ ਗੀਤ ਚਰਚਾ ਕਹੂੰ ਬੀਨ ਵਿਦਿਆ ਕਹੂੰ ਗਾਨ ਕੀਰਤਨ ਕਹੂੰ

ਬੋਧਨ ਭਾਇ ਅਨੰਦ ਤਉ ਕਹੋ ਜਥਾਂਬਤ ਤ੍ਰੈਣ ਤੰਤ ਕਰਤਾ ਕਰੀ ਮਕਾਦਰ ਕ੍ਰਿਪਾਲ ਅਦਵੈ ਅਭੂਤੈਨ ਭੈ ਦਿਆਲ ਦਾਤਾ ਦੁਰੰਤ ਦੁਖ ਦੁਖ ਰਹਿਤ ਜਹ ਨੇਤ ਨੇਤ ਸਭ ਵੇਦ ਕਹਤ ਕਈ ਉੱਚ ਨੀਚ ਕੀ ਨੋ ਬਨਾਉ ਸਭ ਵਾਰ ਪਾਰ ਜਾ ਕੋ ਪ੍ਰਭਾਵ ਸਭ ਜੀਵ ਜੰਤ ਜਾਨੰਤ ਜਾਹੇ ਮਨ ਮੂਡ ਕਿਉ ਨ ਸੇਵੰਤ ਤਾਹੇ ਕਈ ਮੂਡ ਪੱਤਰ ਪੂਜਾ ਕਰੰਤ ਗਏ ਸਿੱਧ ਸਾਧ ਸੂਰਤ ਸਿਵੰਤ ਕਈ ਪੁਲਟ ਸੂਰਤ ਸਿਜਦਾ ਕਰਾਏ।

ਕਿਤੇ ਇੰਦਰ ਦੁਆਰ ਕਿਤੇ ਬ੍ਰਹਮਾ ਮੁਖ ਚਾਰ ਕਿਤੇ ਕ੍ਰਿਸ਼ਨਾ ਅਵਤਾਰ ਕਿਤੇ ਰਾਮ ਕਹੀ ਅਤ ਹੈ ਕਿਤੇ ਸਸਰਾਸੀ ਕਿਤੇ ਸੂਰਜ ਪ੍ਰਕਾਸ਼ ਕਿਤੇ ਮੁੰਡਿਆ ਉਦਾਸੀ ਜੋਗ ਦੁਆਰ ਦਾ ਹੀ ਅਤ ਹੈ ਕਿਤੇ ਮਹਾਦੀਨ ਕਿਤੇ ਬਿਆਸੇ ਪ੍ਰਵੀਨ ਕਿਤੇ ਕੁਮੇਰ ਕੁਲੀਨ ਕਿਤੇ ਜਛ।

ਹੇ ਨੀ ਮਨ ਦੇ ਮਾਨ ਸਤਿਗੁਰੂ ਨੀ ਤਲਾਂ ਦੇ ਤਾਂ ਨੀ ਉੱਠਿਆ ਦੀ ਉੱਠ ਨੀ ਆਸਰਿਆ ਦੇ ਆਸਰੇ ਗੁਰੂ ਗਰੀਬੀ ਵਾਹ ਜੀ ਆਪ ਜੀ ਦਾ ਜਰੂਰ ਚਿਤਨ ਕਰਦਿਆਂ ਹੋਇਆ ਸਬਦ ਬਿਠਾ ਜਰੂਰੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਜਿਨ੍ਹਾਂ ਮੈਂ ਪਹਿਲੋ ਸਬਦ ਬਿਠਾ ਜਰੂਰੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੋ ਸਭਨਾ ਦਿਲ ਖਿਲਾਉਣ ਚੜ੍ਹਦੀ ਕਲਾ ਬਖਸ਼ਣੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤਾ ਪਰ

ਦਾ ਸੁਭਾਗ ਅਵਸਰ ਪ੍ਰਾਪਤ ਹੋ ਰਿਹਾ ਹੈ। ਆਪ ਜੀਆਂ ਨੇ ਪਿਛਲੇ ਦੀਵਾਨਾਂ ਦੇ ਵਿੱਚ ਜੋ ਗੁਰੂ ਸਾਹਿਬ ਜੀ ਦਾ ਪਾਵਨ ਇਤਿਹਾਸ ਸਰਵਣ ਕਰਨਾ ਕੀਤਾ ਉਹ ਇਸ ਤਰ੍ਹਾਂ ਹੈ। ਭਾਈ ਬਾਲਾ ਜੀ ਜੋ ਹਨ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਜੋ ਉਹਨਾਂ ਨੇ ਇਤਿਹਾਸ

ਸਤਿਕਾਰ ਕਰਨ ਦੇ ਲਈ ਕੋਈ ਅਵਤਾਰੀ ਮਹਾਂਪੁਰਖ ਦਾ ਜਨਮ ਹੁੰਦਾ ਹੈ। ਮਹਾਰਾਜ ਨੇ ਆਪ ਕਿਆਨਾ, ਜਬ ਜਬ ਹੋਤ ਅਰਿਸ਼ਟ ਅਪਾਰਾ, ਤਬ ਤਬ ਦੇਹ ਧਰਤ ਅਵਤਾਰਾ। ਜਦੋਂ ਜਦੋਂ ਬਹੁਤ ਜ਼ਿਆਦਾ ਪਾਪ ਵੱਧ ਜਾਵੇ, ਉਸ ਵੇਲੇ ਅਵਤਾਰੀ ਜੋ ਹਨ ਉਹ ਅਵਤਾਰ ਧਾਰਨ ਕਰਕੇ ਮਾਤ ਲੋਕ ਦੇ ਵਿੱਚ ਆਉਂਦੇ ਹਨ। ਅਤੇ ਸਤਿਗੁਰੂ ਮਹਾਰਾਜ ਜੀ ਨੇ ਗੁਰਬਾਣੀ ਦੇ ਵਿੱਚ ਵੀ ਬਚਨ ਕਰਨਾ ਕੀਤਾ, ਕਲ ਆਹੀ ਕੁੱਤੇ ਮੂਹੀ, ਖਾਜ ਹੋਆ ਮੁਰਦਾਰ ਗੁਸਾਈ, ਰਾਜੇ ਪਾਪ ਕਮਾਉਂਦੇ ਉਲਟੀ ਵਾੜ ਖੇਤ ਕੋ ਖਾਈ, ਪਰਜਾ ਅੰਧੀ ਗਿਆਨ ਵੇਨਾ, ਕੂੜ ਕੁਸਾਤਾ ਮੁਖਹੋ ਅਲਾਈ। ਅਤੇ ਇਹ ਜੋ ਬਚਨ ਕਰਨਾ ਕੀਤਾ ਨਾ ਸਤਿਗੁਰੂ ਮਹਾਰਾਜ ਜੀ ਨੇ ਕਿ ਕਲ ਕਾਤੀ ਰਾਜੇ ਕਾ ਸਾਈ, ਧਰਮ ਪੰਖ ਕਰ ਉੱਡ ਰਿਹਾ, ਕੂੜ ਅਮਾਵਸ ਸੱਚ ਚੰਦਰਮਾ, ਦੀਸੈ ਨਾ ਹੀ ਕਹਿ ਚੜਿਆ, ਹਉ ਭਾਲ ਵਿਕੁੰਨੀ ਹੋਈ, ਆਂਧੇਰੇ ਰਾਹੁ ਨਾ ਕੋਈ। ਕਰਕੇ ਕਿ ਕਲਯੁਗ ਦਾ ਸਮਾਂ ਜਿਹੜਾ ਹੈ, ਕਲ ਆਈ ਕੁੱਤੇ ਮੂਹੀ, ਅਤੇ ਕਲਯੁਗ ਦਾ ਸਮਾਂ ਜਿਹੜਾ ਹੈ ਇਹ ਜਿਸ ਤਰ੍ਹਾਂ ਕਿ ਮੱਸਿਆ ਦੀ ਰਾਤ ਹੁੰਦੀ ਹੈ, ਕਲ ਕਾਤੀ ਰਾਜੇ ਕਾ ਸਾਈ, ਧਰਮ ਪੰਖ ਕਰ ਉੱਡ ਰਿਹਾ। ਕਲਯੁਗ ਦਾ ਸਮਾਂ ਜਿਹੜਾ ਇਹ ਕਾਤੀ ਦੇ ਵੱਤ ਹੈ, ਅਤੇ ਰਾਜੇ ਜਿਹੜੇ ਸਾਰੇ ਰਾਜੇ ਮਹਾਰਾਜੇ ਕਸਾਈ ਬਣ ਗਏ ਹਨ, ਧਰਮ ਜਿਹੜਾ ਹੈ ਇਹ ਖੰਭ ਲਾ ਕਰਕੇ ਉੱਡ ਗਿਆ। ਕੂੜ ਅਮਾਵਸ, ਅਮਾਵਸ ਦੀ ਰਾਤ ਨੂੰ ਪਿਆਰਿਓ, ਜਿਸ ਤਰ੍ਹਾਂ ਆਪਾਂ ਵੇਖਦੇ ਹਾਂ ਕਿ ਅਮਾਵਸ ਦੀ ਰਾਤ ਨੂੰ ਚੰਦਰਮਾ ਪੂਰਾ ਛੁੱਪ ਜਾਂਦਾ, ਉਹਦਾ ਪਤਾ ਹੀ ਨਹੀਂ ਲੱਗਦਾ, ਇਸ ਤਰ੍ਹਾਂ ਹੀ ਕਿ ਕੂੜ, ਕੂੜ ਦਾ ਮਤਲਬ ਝੂਠ ਦੀ ਮੱਸਿਆ ਇਹ ਸੰਸਾਰ ਦੇ ਵਿੱਚ ਆ ਗਈ ਹੈ, ਅਤੇ ਸੱਚ ਰੂਪੀ ਚੰਦਰਮਾ ਜਿਹੜਾ ਉਹ ਅਲੋਪ ਹੋ ਗਿਆ, ਛੁੱਪ ਗਿਆ। ਮਹਾਰਾਜ ਨੇ ਕਿਹਾ ਨਾ ਕੂੜ ਫਿਰੈ ਪ੍ਰਧਾਨ ਵੇ ਲਾਲੋ, ਕੂੜ ਜਿਹੜਾ ਝੂਠ ਜਿਹੜਾ ਨਾ ਉਹੀ ਪ੍ਰਧਾਨ ਬਣ ਕੇ, ਉਹੀ ਆਗੂ ਬਣ ਕਰਕੇ ਵਿਚਰ ਰਿਹਾ ਹੈ, ਉਹੀ ਆਗੂ ਬਣ ਕਰਕੇ ਆਪਣਾ ਕੰਮ ਕਰ ਰਿਹਾ। ਇਸ ਤਰ੍ਹਾਂ ਬਹੁਤ ਜ਼ਿਆਦਾ ਜਦੋਂ ਪਾਪ ਸੰਸਾਰ ਦੇ ਵਿੱਚ ਮਾਤ ਲੋਕ ਦੇ ਵਿੱਚ ਜਦੋਂ ਵੱਧ ਗਏ ਹਨ, ਉਸ ਵੇਲੇ ਸਾਧ ਸੰਗਤ ਜੀ ਕਿ ਧਰਤੀ ਜਿਹੜੀ ਹੈ, ਧਰਤੀ ਨੇ ਜਾ ਕਰਕੇ ਪੁਕਾਰ ਜਿਹੜੀ ਹੈ ਉਸ ਪਰਮਾਤਮਾ ਅਕਾਲ ਪੁਰਖ ਪਰਮਾਤਮਾ ਦੇ ਅੱਗੇ ਜੋ ਜਿਸ ਤਰ੍ਹਾਂ ਕਰਨਾ ਕੀਤਾ ਉਹਦਾ ਉਚਾਰਣ ਹੋਣਾ ਇੱਥੇ ਕਵੀ ਰਾਜ ਜੀ, ਭਾਈ ਬਾਲਾ ਜੀ ਜਿਹੜੇ ਹਨ ਉਹ ਉਚਾਰਨ ਕਰਦੇ ਹਨ। ਆਓ ਸਾਧ ਸੰਗਤ ਜੀ, ਉਹ ਸਤਿਗੁਰੂ ਮਹਾਰਾਜ ਜੀ ਦੇ ਜੀਵਨ ਤੋਂ, ਮਹਾਰਾਜ ਜੀ ਦੇ ਅਵਤਾਰ ਧਾਰਨ ਤੋਂ ਪਹਿਲੇ ਦੀ ਜੋ ਕਥਾ ਜੋ ਇਸ ਮਾਤ ਲੋਕ ਦੇ ਵਿੱਚ ਹੋਈ ਹੈ, ਉਹ ਕਿਹੜੇ ਕਾਰਨ ਬਣੇ, ਕਿਸ ਤਰ੍ਹਾਂ ਸਤਿਗੁਰੂ ਮਹਾਰਾਜ ਇਸ ਮਾਤ ਲੋਕ ਦੇ ਵਿੱਚ ਪ੍ਰਗਟ ਹੁੰਦੇ ਹਨ, ਉਹ ਇਤਿਹਾਸ ਆਪਾਂ ਸਰਵਣ ਕਰਨਾ ਕਰੀਏ। ਕੋਈ ਵੀ ਰਸਨਾ ਵਾਂਝੀ ਨਾ ਰਵੇ, ਸਤਿਗੁਰੂ ਮਹਾਰਾਜ ਜੀਆਂ ਦੇ ਪਾਵਨ ਦਰ ਘਰ 'ਤੇ ਆਪਣੀ ਹਾਜ਼ਰੀ ਨੂੰ

0: ਪਾਪਾਂ ਤੋਂ ਬਚਣ ਦੇ ਲਈ ਇਹ ਜੋ ਧਰਤੀ ਜੋ ਹੈ, ਧਰਤੀ ਨੇ ਇੱਕ ਅੰਕਾਰ ਇੱਕ ਓਅੰਕਾਰ ਜੋ ਪਰਮਾਤਮਾ ਹੈ ਉਹਦਾ ਆਰਾਧਨ ਕਰਨਾ ਕੀਤਾ।
1: ਬੇਨਤੀ ਪਹੀ ਅਧੀਨ,
0: ਤੇ ਧਰਤੀ ਬਹੁਤ ਜ਼ਿਆਦਾ ਅਧੀਨ ਹੋ ਕਰਕੇ ਵਾਹਿਗੁਰੂ ਜੀ ਦੇ ਚਰਨਾਂ ਦੇ ਵਿੱਚ ਤਰ੍ਹਾਂ ਤਰ੍ਹਾਂ ਦੀ ਉਹ ਅਰਦਾਸ ਬੇਨਤੀ ਕਰ ਰਹੀ ਹੈ।
1: ਪਰਮੇਸ਼ਰ ਪਰ ਪੁਰਖ ਪੁਰਾਤਨ,
0: ਜੋ ਇਸ ਮਾਤ ਲੋਕ ਨੇ ਧਰਤੀ ਨੇ ਜੋ ਜਾ ਕਰਕੇ ਪਰਮਾਤਮਾ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਜੋ ਬੇਨਤੀ ਕੀਤੀ ਉਹਦਾ ਜ਼ਿਕਰ ਇੱਥੇ ਕਵੀ ਰਾਜ ਜੀ ਕਰਦੇ ਹਨ ਕਿ ਧਰਤੀ ਨੇ ਪੁਕਾਰ ਕੀਤੀ, ਫਰਿਆਦ ਕਰਨੀ ਕੀਤੀ ਕਿ ਪਰਮੇਸ਼ਰ

0: ਤੇ ਪਰੋਖ ਪ੍ਰਤਪਾਲਾ ਤੇ ਸਾਧ ਸੰਗਤ ਜੀ ਇਹ ਸ਼ਬਦ ਜਿਹੜਾ ਨਾ ਪਰੋਖ ਆ ਤੇ ਇਹ ਬੜਾ ਪਿਆਰਾ ਸ਼ਬਦ ਹੈ। ਇੱਕ ਸ਼ਬਦ ਜਿਹੜਾ ਪ੍ਰਤੱਖ ਆਪਾਂ ਕਹਿੰਦੇ ਨਾ ਜੀ ਪ੍ਰਤੱਖ ਜੋ ਆਪਾਂ ਨੂੰ ਦਿਸਦਾ ਹੈ, ਜਿਸ ਤਰ੍ਹਾਂ ਆਪਾਂ ਨੂੰ ਦਿਸਦਾ ਕਿ ਭਾਈ ਹਾਂ ਇਹ ਬੰਦਾ ਬੈਠਿਆ ਹੋਇਆ, ਇਹ ਬੰਦਾ ਇਹਨੂੰ ਰੋਟੀ ਖਿਲਾ ਰਿਹਾ, ਆਹ ਬੀਬੀ ਜਿਹੜੀ ਹੈ ਇਹ ਆਪਣੇ ਬੱਚੇ ਨੂੰ ਦੁੱਧ ਚੁੰਗਾ ਰਹੀ ਹੈ, ਦੁੱਧ ਪਿਲਾ ਰਹੀ ਹੈ, ਇਹ ਤਾਂ ਪ੍ਰਤੱਖ ਹੋ ਗਿਆ। ਇਹ ਤਾਂ ਪ੍ਰਤੱਖ ਆਪਾਂ ਨੇ ਵੇਖਿਆ ਤੇ ਪ੍ਰਤੱਖ ਵੇਖ ਕਰਕੇ ਸਾਨੂੰ ਲੱਗਦਾ ਕਿ ਦੇਖੋ ਜੀ ਇਹ ਇਹਨੂੰ ਖਿਲਾ ਰਿਹਾ, ਇਹ ਇਹਨੂੰ ਰੋਜੀ ਦੇ ਰਿਹਾ, ਇਹ ਇਹਦਾ ਭਰਨ ਪੋਖਣ ਕਰ ਰਿਹਾ ਹੈ, ਇਹ ਪ੍ਰਤੱਖ ਹੋ ਗਿਆ। ਲੇਕਿਨ ਵਾਹਿਗੁਰੂ ਜੀ ਪਿਆਰਿਓ ਯਾਦ ਰੱਖੋ ਪ੍ਰਤੱਖ ਪ੍ਰਤਪਾਲਕ ਨਹੀਂ ਹਨ, ਉਹ ਪਰੋਖ ਪ੍ਰਤਪਾਲ ਹੈ। ਪਰੋਖ ਦਾ ਮਤਲਬ ਕਿ ਗੁਪਤ ਰੂਪ ਦੇ ਵਿੱਚ ਵਾਹਿਗੁਰੂ ਜੀ ਸਾਰੇ ਜੀਆਂ ਦੀ ਸੰਭਾਲ ਕਰਦੇ ਹਨ, ਸਾਰਿਆਂ ਦੀ ਪ੍ਰਤਪਾਲਨਾ ਕਰਦੇ ਹਨ। ਹੁਣ ਆਪਾਂ ਵਿਚਾਰ ਕਰੀਏ ਕਿ ਜਿਸ ਤਰ੍ਹਾਂ ਕਿ ਇੱਕ ਮਾਂ ਹੈ ਪਿਆਰਿਓ, ਜਦੋਂ ਬੱਚਾ ਛੋਟਾ ਹੁੰਦਾ ਤੇ ਮਾਂ ਤੇ ਆਪਣੇ ਬੱਚੇ ਨੂੰ ਦੁੱਧ ਚੁੰਗਾਉਂਦੀ ਹੈ, ਬੇਸ਼ੱਕ ਪਿਆਰਿਓ ਬਾਹਰੀ ਤੌਰ ਤੇ ਵੇਖਿਆ ਜਾਵੇ ਤੇ ਮਾਂ ਦੇ ਥਣਾਂ ਦੇ ਵਿੱਚ ਦੁੱਧ ਬਣਦਾ ਤੇ ਉਹ ਬੱਚੇ ਨੂੰ ਛਕਾ ਰਹੀ ਹੈ ਤੇ ਜਿਸ ਕਰਕੇ ਬੱਚੇ ਦਾ ਹਰਣ ਭਰਨ ਹੋ ਰਿਹਾ ਹੈ। ਲੇਕਿਨ ਯਾਦ ਰੱਖੋ ਉਹਦੇ ਥਣ ਦੇ ਵਿੱਚ ਕਿਹਨੇ ਦੁੱਧ ਲਾਇਆ ਪਿਆਰਿਓ? ਕੋਈ ਮਾਂ ਨੇ ਕੁਛ ਕੀਤਾ? ਉਹ ਤਾਂ ਕੁਦਰਤ ਨਹੀਂ ਪਿਆਰਿਓ। ਦੇਖੋ ਕਿ ਇਸ ਤਰ੍ਹਾਂ ਦੀ ਬਣਤਰ ਵਾਹਿਗੁਰੂ ਜੀ ਨੇ ਬਣਾਈ ਹੈ ਕਿ ਜਦੋਂ ਬੱਚੇ ਦਾ ਜਨਮ ਨਹੀਂ ਹੁੰਦਾ ਸੱਚ ਜਾਣੋ ਉਦੋਂ ਤੱਕ ਉਹਨੂੰ ਦੁੱਧ ਵੀ ਨਹੀਂ ਆਉਂਦਾ। ਜਦੋਂ ਬੱਚੇ ਦਾ ਜਨਮ ਹੋ ਗਿਆ ਨਾਲ ਹੀ ਪਿਆਰਿਓ ਵਾਹਿਗੁਰੂ ਜੀ, ਕਿਉਂਕਿ ਪਤਾ ਕਿ ਭਾਈ ਹੁਣ ਬੱਚੇ ਦਾ ਰਿਜਕ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਦੇਣਾ, ਤੇ ਫਿਰ ਪਿਆਰਿਓ ਸਥਾਨ ਦੇ ਵਿੱਚ ਦੁੱਧ ਆ ਜਾਂਦਾ ਤੇ ਬੱਚਾ ਜਿਹੜਾ ਨਾ ਉਹ ਦੁੱਧ ਛਕਦਾ। ਹੁਣ ਦੂਜੀ ਗੱਲ ਕਿ ਜਦੋਂ ਬੱਚਾ ਮਾਂ ਦੇ ਗਰਭ ਦੇ ਵਿੱਚ ਹੁੰਦਾ, ਕੋਈ ਵੀ ਪਸ਼ੂ ਹੋਵੇ ਕੋਈ ਵੀ ਪੰਛੀ ਹੋਵੇ, ਤੇ ਜਦੋਂ ਉਹ ਮਾਂ ਦੇ ਗਰਭ ਦੇ ਵਿੱਚ ਹੁੰਦਾ ਇੱਕ ਗੱਲ ਯਾਦ ਰੱਖਣੀ ਚਾਹੀਦੀ ਹੈ, ਉੱਥੇ ਤਾਂ ਪਿਆਰਿਓ ਅਗਨ ਦਾ ਸੇਕ ਹੈ, ਉੱਥੇ ਕਿਹੜਾ ਕੋ ਬੱਚਾ ਦੁੱਧ ਛੱਕ ਰਿਹਾ। ਲੇਕਿਨ ਪਰਮਾਤਮਾ ਨੇ ਉਹਦੇ ਲਈ ਵੱਖਰੀ ਵਿਵਸਥਾ ਬਣਾਈ। ਮਾਂ ਨੂੰ ਵੀ ਪਤਾ ਨਹੀਂ ਹੈ ਕਿ ਭਾਈ ਕਿ ਮੈਂ ਛੱਕ ਰਹੀ ਹਾਂ, ਮੇਰਾ ਭੋਜਨ ਜਿਹੜਾ ਹੈ ਉਹ ਬੱਚੇ ਤੱਕ ਪਹੁੰਚ ਰਿਹਾ। ਇਹਨੂੰ ਬੋਲਦੇ ਪਰੋਖ ਪ੍ਰਤਪਾਲ ਹੈ, ਪ੍ਰਤੱਖ ਨਹੀਂ। ਕਦੇ ਵੀ ਪਰਮਾਤਮਾ ਨੇ ਦੇਖਿਆ ਕਿ ਜੀ ਪਰਮਾਤਮਾ ਆਇਆ, ਵਾਹਿਗੁਰੂ ਜੀ ਆਏ, ਉਹਨੇ ਕਿਹਨੂੰ ਦੁੱਧ ਛਕਾਇਆ, ਪ੍ਰਸ਼ਾਦਾ ਛਕਾਇਆ, ਇਹ ਨਹੀਂ ਹੁੰਦਾ। ਤੇ ਜਦੋਂ ਵੀ ਉਹਦੀ ਪ੍ਰਤਪਾਲਨਾ ਉਹ ਕਰਦਾ ਨਾ ਪਰੋਖ, ਗੁਪਤ ਰੂਪ ਦੇ ਵਿੱਚ ਉਹ ਜੀਆਂ ਦੀ ਪ੍ਰਤਪਾਲਨਾ ਕਰਦਾ, ਨਾ ਸਮਝ ਬੰਦੇ ਪ੍ਰਤੱਖ ਦੇ ਪਿੱਛੇ ਲੱਗ ਜਾਂਦੇ। ਜਿਹੜੇ ਸੂਝਵਾਨ ਚੜ੍ਹਦੀ ਕਲਾ ਵਾਲੇ, ਉਹਨਾਂ ਦੀ ਜਿਨ੍ਹਾਂ ਦੀ ਦਿਵ ਦ੍ਰਿਸ਼ਟੀ ਹੈ, ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਪ੍ਰਤੱਖ ਤਾਂ ਭਾਈ ਨਿਮਿਤ ਮਾਤਰ ਹੈ, ਲੇਕਿਨ ਇਹਦੇ ਪਿੱਛੇ ਪਰੋਖ ਪ੍ਰਤਪਾਲ ਹੈ। ਗੁਪਤ ਰੂਪ ਦੇ ਵਿੱਚ ਪ੍ਰਤਪਾਲਨਾ ਕਰਨ ਵਾਲਾ ਉਹ ਵਾਹਿਗੁਰੂ ਜੀ ਹਨ, ਤੇ ਉਹ ਵਾਹਿਗੁਰੂ ਜੀ ਜੋ ਹਨ ਉਹਦੀ ਉਸਤਤੀ ਕਰਦੇ ਹਨ ਕਿ ਤੁਸੀਂ ਆ ਜਰ ਹੋ, ਅਮਰ ਹੋ, ਅਨਵਧ। ਅਨਵਧ ਦਾ ਮਤਲਬ ਕਿ ਆਪ ਜੀ ਦਾ ਕਦੇ ਕਥਨ ਤੋਂ ਆਪ ਜੀ ਪਰੇ ਹੋ, ਤੇ ਨਾਲ ਨਾਲ ਕਹਿੰਦੇ ਕਿ ਅਨਵਧ ਅਪੇਖਾ, ਪੇਖ ਤੋਂ ਆਪ ਜੀ ਰਹਿਤ ਹੋ,
1: ਨਿਰੰਜਨ ਅਲਖ ਅਲੇਖਾ,
0: ਤੇ ਆਪ ਜੀ ਭੈ ਤੋਂ ਰਹਿਤ ਹੋ, ਨਿਰੰਜਨ ਹੋ, ਅਲਖ ਹੋ, ਲੇਖਾਂ ਦੇ ਵਿੱਚ ਨਹੀਂ ਆਉਣ ਵਾਲੇ ਹੋ, ਤੇ ਇੰਜ ਉਸਤਤੀ ਕਰਕੇ ਵਾਹਿਗੁਰੂ ਜੀ ਦਾ ਜਸ ਕਰਕੇ ਤੇ ਧਰਤੀ ਨੇ ਫਰਿਆਦ ਕਰਨੀ ਕੀਤੀ, ਪੁਕਾਰ ਕਰਨੀ ਕੀਤੀ ਕਿ ਕਲ ਮਲ ਕਲ ਕੇ ਕਾਲ ਬਿਥਾਰਾ। ਇਹਦਾ ਅਰਥ ਜਿਹੜਾ ਨਾ ਅਨਵੈ ਕਰਕੇ ਲੱਗੇਗਾ, ਕਲ ਕੇ ਕਾਲ, ਕਲਯੁਗ ਦਾ ਭਿਆਨਕ ਸਮਾਂ ਇਹਦਾ ਵਿਸਥਾਰ ਹੋ ਗਿਆ, ਇਸ ਕਰਕੇ ਕਿ ਇਸ ਕਲਯੁਗ ਦੇ ਜ਼ਮਾਨੇ ਦੇ ਵਿੱਚ ਹਰ ਪਾਸੇ ਵਰਤਿਆ ਪਾਪ ਸਭਸ ਜਗ ਮਾਹੀ, ਸਾਰੇ ਜਗਤ ਦੇ ਵਿੱਚ ਹਰ ਪਾਸੇ ਜਿੱਥੇ ਵੀ ਅਸੀਂ ਵੇਖ

0: ਨਾ ਮੈਂ ਬਹੁਤ ਜ਼ਿਆਦਾ ਇਹਦਾ ਭਾਰ ਜਿਹੜਾ ਹੈ ਮੇਰੇ ਤੋਂ ਜਰਿਆ ਨਹੀਂ ਜਾ ਰਿਹਾ, ਝੱਲਿਆ ਨਹੀਂ ਜਾ ਰਿਹਾ ਹੈ।
1: ਦੁਸ਼ਤਰ ਦੁੱਖ ਵੇਲਾ ਪਾਇਓ,
0: ਹੁਣ ਇਹ ਜਿਹੜਾ ਵੇਲਾ ਨਾ ਬਹੁਤ ਜ਼ਿਆਦਾ ਦੁਸ਼ਤਰ ਹੋ ਗਿਆ, ਬਹੁਤ ਕਠਿਨ ਹੋ ਗਿਆ। ਜਿਸ ਤਰ੍ਹਾਂ ਆਪਾਂ ਵੇਖਦੇ ਨਾ ਪਿਆਰਿਓ, ਮੈਂ ਇੱਕ ਦ੍ਰਿਸ਼ਟਾਂਤ ਦਵਾਂ ਕਿ ਕੋਈ ਵੀ ਚੀਜ਼ ਦੀ ਇੱਕ ਸੀਮਾ ਹੁੰਦੀ ਹੈ, ਇੱਕ ਮਿਨਿਆਦ ਹੁੰਦੀ ਹੈ। ਪਹਿਲੇ ਜ਼ਮਾਨੇ ਦੇ ਵਿੱਚ ਬਹੁਤ ਗੱਡੀਆਂ ਹੋਇਆ ਕਰਦੀਆਂ ਸਨ ਅਤੇ ਉਹਦੇ ਉੱਤੇ ਪਿਆਰਿਓ ਲੋਕ ਜਿਹੜੇ ਨਾ ਸਮਾਨ ਲੱਦਦੇ ਸਨ ਅਤੇ ਜਦੋਂ ਜ਼ਿਆਦਾ ਸਮਾਨ ਨਹੀਂ ਹੁੰਦਾ, ਪੂਰਾ ਬੈਲੈਂਸ ਬਰਾਬਰ ਹੁੰਦਾ ਅਤੇ ਆਪ ਜੀ ਦੇਖੋ ਅਤੇ ਬੋਲਦ ਜਿਹੜੇ ਨਾ ਜੋ ਬੈਲ ਗੱਡੀ ਦੇ ਵਿੱਚ ਲਾਏ ਜਾਂਦੇ ਉਹ ਬੈਲ ਜਿਹੜੇ ਉਹ ਐਨ ਵਧੀਆ ਚੱਲਦੇ ਭੱਜਦੇ, ਉਹਨਾਂ ਨੂੰ ਕੋਈ ਤਕਲੀਫ ਨਹੀਂ ਹੁੰਦੀ ਹੈ। ਲੇਕਿਨ ਜਦੋਂ ਉਹੀ ਬੈਲ ਗੱਡੀ ਦੇ ਉੱਤੇ ਪਿਆਰਿਓ ਭਾਰ ਜ਼ਿਆਦਾ ਪੈ ਜਾਵੇ ਅਤੇ ਬੈਲ ਜਿਹੜਾ ਨਾ ਬਹੁਤ ਹੌਲੀ ਹੌਲੀ ਚੱਲੇਗਾ, ਉਹ ਤੋਂ ਜ਼ਿਆਦਾ ਭਾਰ ਪਾ ਦਿਓ ਉੱਥੇ ਪਿਆਰਿਓ ਬੋਲਦ ਜਿਹੜੇ ਨਾ ਥੱਲੇ ਧਰਤੀ 'ਤੇ ਬੈਠ ਜਾਂਦੇ, ਉਹ ਕਹਿ ਦਿੰਦੇ ਕਿ ਭਾਈ ਹੁਣ ਇਹ ਅਸੀਂ ਚੱਕ ਨਹੀਂ ਸਕਦੇ ਹਾਂ। ਇਸ ਤਰ੍ਹਾਂ ਮੋਟਰ ਗੱਡੀਆਂ ਵੀ ਅੱਜ ਦੀਆਂ ਨਾ ਪਿਆਰਿਓ, ਇਹਨਾਂ ਦੀ ਵੀ ਮਨਿਆਦ ਹੁੰਦੀ ਆ। ਸਮਝ ਲਿਓ ਕਿ ਕੋਈ ਗੱਡੀ ਜਿਹੜੀ ਹੈ 10 ਟਨ ਦਾ ਭਾਰ ਚੱਕਣ ਵਾਲੀ, ਉਹਦੇ ਉੱਤੇ 20 ਟਨ ਦਾ ਭਾਰ ਪਾ ਦਿਓ, ਉਸੇ ਵੇਲੇ ਗੱਡੀ ਨੇ ਦਮ ਤੋੜ ਦੇਣਾ, ਉੱਥੇ ਹੀ ਰੁਕ ਜਾਣਾ ਹੈ। ਇਸ ਤਰ੍ਹਾਂ ਹੀ ਧਰਤੀ ਨੇ ਫਰਿਆਦ ਕੀਤੀ, ਪੁਕਾਰ ਕਰਨੀ ਕੀਤੀ ਹੈ ਕਿ ਵਾਹਿਗੁਰੂ ਜੀਓ, ਕਿ ਪਾਪਾਂ ਦੀ ਇੱਕ ਲਿਮਿਟ ਹੁੰਦੀ ਹੈ, ਇੱਕ ਸੀਮਾ ਹੈ। ਹੁਣ ਪਾਪ ਅਸੀਮ ਹੋ ਗਿਆ, ਪਾਪਾਂ ਦਾ ਭਾਰ ਬਹੁਤ ਜ਼ਿਆਦਾ ਹੋ ਗਿਆ, ਹੁਣ ਇਹਦਾ ਭਾਰ ਜਿਹੜਾ ਨਾ ਮੈਂ ਤੋਂ ਝੱਲਿਆ ਨਹੀਂ ਜਾ ਰਿਹਾ,
1: ਅਵਲੰਬ ਜਾਤ ਨਹੀਂ ਰਹੇ,
0: ਤੇ ਇਹਦੇ ਲਈ ਕੋਈ ਨਾ ਕੋਈ ਆਸਰਾ ਆਪ ਜੀ ਨੂੰ ਦੇਣਾ ਪਵੇਗਾ, ਹੁਣ ਆਸਰੇ ਤੋਂ ਬਗੈਰ ਮੈਂ ਟੇਕ ਨਹੀਂ ਸਕਦੀ ਹਾਂ।
1: ਸਤਜੁਗ ਮਹਿ ਚਾਰੋਂ ਚਰਨ ਤ੍ਰਿਤੇ ਤੀਨ ਰਹਾ,
0: ਤੇ ਇਸ ਤਰ੍ਹਾਂ ਹੀ ਪਿਆਰਿਓ ਕਿਹਾ ਜਾਂਦਾ ਨਾ ਮਹਾਰਾਜ ਜੀ ਨੇ, ਵੀ ਗੁਰਬਾਣੀ ਦੇ ਵਿੱਚ ਬਚਨ ਕਰਨਾ ਕੀਤਾ ਕਿ ਸਤਜੁਗ ਸਤ ਤ੍ਰੇਤਾ ਜਤੀ ਦੁਆਪਰ ਪੂਜਾ ਚਾਰ, ਤੀਨੋ ਯੁਗ ਤੀਨੋ ਦ੍ਰਿੜੈ ਕਲ ਕੇਵਲ ਨਾਮ ਆਧਾਰ। ਕਿ ਭਾਈ ਕਿ ਇਹ ਕਲਯੁਗ ਦੇ ਵਿੱਚ ਕਿਹਾ ਜਾਂਦਾ ਕਿ ਧਰਮ ਦੇ 4 ਪੈਰ ਸਨ, ਫਿਰ ਤ੍ਰੇਤੇ ਦੇ ਵਿੱਚ 3 ਪੈਰ ਰਹਿ ਗਏ, ਦੁਆਪੁਰ ਦੇ ਵਿੱਚ 2 ਰਹਿ ਗਏ, ਕਲਯੁਗ ਦੇ ਵਿੱਚ ਸਿਰਫ ਨਾਮ ਕਾ ਹੀ ਆਸਰਾ ਹੈ। ਇਸ ਕਰਕੇ ਮੈਂ ਹੁਣ ਇਹ ਭਾਰ ਨਹੀਂ ਝੱਲ ਸਕਦੀ ਹਾਂ।
1: ਮਹਿ ਦੋ ਰਹੇ ਕਲ ਇੱਕ ਚਰਨ ਟਿਕਾਏ,
0: ਤੇ ਦੁਆਪੁਰ ਦੇ ਵਿੱਚ 2 ਚਰਨ ਰਹਿ ਗਏ ਹਨ, ਤੇ ਪਿਆਰਿਓ ਆਪਾਂ ਵੀ ਵੇਖ ਸਕਦੇ ਨਾ ਕਿ 2 ਪੈਰ ਦੇ ਉੱਤੇ ਬੰਦਾ ਖੜੋਤਾ ਹੋਇਆ ਵਧੀਆ ਤੁਰ ਫਿਰ ਸਕਦਾ, ਲੇਕਿਨ 1 ਪੈਰ ਕਰਕੇ ਲੰਘਾ ਹੋ ਜਾਵੇ, ਉਹ ਲੁੱਲਾ ਹੋ ਜਾਵੇ ਪਿਆਰਿਓ, ਫਿਰ ਆਪ ਜੀ ਦੇਖੋ ਉਹ ਚੰਗੀ ਤਰ੍ਹਾਂ ਤੁਰ ਫਿਰ ਨਹੀਂ ਸਕਦਾ, ਕਿਉਂਕਿ ਉਹਦੇ ਅੰਦਰ ਪਿਆਰ ਨੁਕਸ ਪੈ ਗਿਆ। 2 ਪੈਰਾਂ ਦੇ ਨਾਲ ਬੰਦਾ ਭੱਜੇਗਾ ਦੌੜੇਗਾ, ਲੇਕਿਨ ਲੂਲਾ ਬੰਦਾ ਪਿਆਰਿਓ ਉਸ ਤਰ੍ਹਾਂ ਦੀ ਹਰਕਤ ਨਹੀਂ ਕਰ ਸਕਦਾ, ਉਹ ਭਾਰ ਉਹ ਝੱਲ ਨਹੀਂ ਸਕਦਾ। ਤੇ ਇਹ ਕਲਯੁਗ ਦਾ ਸਮਾਂ ਹੀ ਜਿਹੜਾ ਹੈ ਇਹ ਪਾਪਾਂ ਦਾ ਰੂਪ ਧਾਰਨ ਕਰਕੇ ਆਇਆ, ਹਰ ਪਾਸੇ ਕਲਹਾ ਹੀ ਕਲਹਾ, ਹਰ ਪਾਸੇ ਪਾਪ ਹੀ ਪਾਪ ਹਨ। ਇਸ ਕਰਕੇ ਪਾਪਾਂ ਦਾ ਭਾਰ ਜਿਹੜਾ ਨਾ ਧਰਤੀ ਦੇ ਉੱਤੇ ਬਹੁਤ ਜ਼ਿਆਦਾ ਹੋ ਗਿਆ, ਇਹ ਪਾਪੀ ਲੋਕ ਜਿਹੜੇ ਹਨ ਇਹ ਪਾਪ ਕਰ ਕਰਕੇ ਪਾਪਾਂ ਦਾ ਭਾਰ ਮੇਰੇ ਉੱਤੇ ਪਾ ਰਹੇ ਹਨ।
1: ਚਰਨ ਤੇ ਟਿਕਾ ਨਾ ਜਾਈ,
0: ਹੁਣ 1 ਚਰਨ ਦੇ ਉੱਤੇ ਮੈਂ

0: ਤੇ ਫਿਰ ਬਿਨ ਅਵਲੰਬ ਨਾ ਅਵਲੰਬ ਆਸਰੇ ਤੋਂ ਬਗੈਰ ਮੈਂ ਟਿਕ ਨਹੀਂ ਸਕਦੀ
1: ਹਾਂ।
0: ਹੇ ਇੱਕ ਓਅੰਕਾਰ ਪਰਮਾਤਮਾ ਜੀਓ ਵਾਹਿਗੁਰੂ ਜੀਓ, ਇਹ ਮੇਰੀ ਬੇਨਤੀ ਆ, ਮੇਰੀ ਜੋ ਫਰਿਆਦ ਜਿਹੜੀ ਹੈ ਮੈਂ ਆਪ ਜੀ ਦੇ ਚਰਨਾਂ ਵਿੱਚ ਅਰਜ ਕਰਨੀ ਕੀਤੀ ਹੈ ਤੇ ਆਪ ਜੀ ਇਹਨੂੰ ਸਰਵਣ ਕਰਨਾ ਕਰੋ। ਤੇ ਮੈਂ ਜਿਸ ਤਰ੍ਹਾਂ ਧਰਤੀ ਥਿਰ ਹੋ ਜਾਵਾਂ, ਮੈਨੂੰ ਆਸਰਾ ਪ੍ਰਾਪਤ ਹੋ ਜਾਵੇ, ਇਹੋ ਜਿਹਾ ਕੋਈ ਮੈਨੂੰ ਆਸਰਾ ਦੇਣਾ ਕਰੋ। ਬਸ ਹੁਣ ਬਹੁਤ ਹੋ ਗਿਆ, ਹੁਣ ਇਹ ਤੋਂ ਜ਼ਿਆਦਾ ਜਿਹੜਾ ਭਾਰ ਮੈਂ ਪਾਪਾਂ ਦਾ ਝੱਲ ਨਹੀਂ ਸਕਦੀ ਹਾਂ, ਇਹਨੂੰ ਘਟਾਉਣ ਦੇ ਲਈ ਕੋਈ ਨਾ ਕੋਈ ਆਸਰਾ ਜਿਹੜਾ ਮੈਨੂੰ ਚਾਹੀਦਾ ਹੈ, ਤਾਂ ਕਰਕੇ ਮੈਂ ਟਿਕ ਸਕਦੀ ਹਾਂ, ਨਹੀਂ ਤਾਂ ਮੈਂ ਨਹੀਂ ਟਿਕ ਸਕਦੀ ਹਾਂ। ਜਿਸ ਤਰ੍ਹਾਂ ਪਿਆਰੇ ਉਹ ਆਪਾਂ ਵੇਖਦੇ ਨਾ, ਮੈਂ ਇੱਕ ਦ੍ਰਿਸ਼ਟਾਂਤ ਦਵਾਂ ਕਿ ਜਦੋਂ ਕਿਤੇ ਉੱਤੇ ਬਹੁਤ ਜ਼ਿਆਦਾ ਪਹਾੜ ਪੈ ਜਾਵੇ, ਸਿਆਣੇ ਕੀ ਕਰਦੇ ਹਨ ਕਿ ਜਦੋਂ ਕਿੱਥੇ ਬਹੁਤ ਜ਼ਿਆਦਾ ਪਹਾੜ ਪੈ ਜਾਵੇ, ਤੁਰੰਤ ਪਿਆਰਿਓ ਉਹਨੂੰ ਆਸਰਾ ਦਿੱਤਾ ਜਾਂਦਾ, ਸਹਾਰੇ ਦਿੱਤੇ ਜਾਂਦੇ ਹਨ, ਤਾਂ ਜਾ ਕਰਕੇ ਇਹ ਟਿਕ ਜਾਂਦਾ ਹੈ। ਮੈਂ ਇੱਕ ਪਿਆਰਿਓ ਪ੍ਰਤੱਖ ਆਪ ਜੀ ਨੂੰ ਬੇਨਤੀ ਕਰਾਂ, ਉਦਾਹਰਣ ਦਵਾਂ, ਇਹ ਅੱਖਾਂ ਦੇ ਸਾਹਮਣੇ ਦੀ ਗੱਲ ਹੈ। ਹੋ ਸਕਦਾ ਸਾਡੇ ਕਈ ਸਿੰਘਾਂ ਨੂੰ ਇਸ ਬਾਬਤ ਪਤਾ ਵੀ ਹੋਵੇਗਾ ਕਿ ਜੋ ਮਾਤਾ ਸਾਹਿਬ ਜੀ ਦਾ ਜੋ ਪਾਵਨ ਅਸਥਾਨ ਜਦੋਂ ਪਿਆਰੀ ਉਹ ਇਮਾਰਤ ਬਣਾਈ ਗਈ ਸੀ ਨਾ, ਤੇ ਉਸ ਵੇਲੇ ਉਹਨਾਂ ਨੂੰ ਲੱਗਿਆ ਸੀ ਕਿ ਭਾਈ ਆ ਥੋੜੇ ਕੋ ਆਪਾਂ ਪਿੱਲਰ ਲਾ ਦਈਏ ਇਹਦੇ ਨਾਲ ਤੇ ਇਹ ਟਿਕ ਜਾਵੇਗਾ। ਤੇ ਹੋਇਆ ਵੀ ਇਸ ਤਰ੍ਹਾਂ ਹੀ ਪਿਆਰਿਓ, ਉਹਨਾਂ ਨੇ ਜੋ ਬਣਾਇਆ ਸੀ ਨਾ ਪਹਿਲਾਂ ਅਸਥਾਨ, ਤੇ ਉਸ ਵੇਲੇ ਕੁਛ ਤਾਂ ਸਮਾਂ ਜਿਹੜਾ ਹੈ ਉਹ ਅਸਥਾਨ ਟਿਕ ਗਿਆ। ਨਾਲ ਪਿਆਰਿਓ ਗੋਦਾਵਰੀ ਵਗਦੀ ਹੈ, ਨਾਲ ਹੀ ਵਗਦੀ ਹੈ, ਤੇ ਜਿੱਥੇ ਪਾਣੀ ਬਹੁਤ ਜ਼ਿਆਦਾ ਹੋਵੇ ਧਰਤੀ ਜਿਹੜੀ ਹੈ ਉਹਦੇ ਅੰਦਰ ਉਹ ਉਨੀ ਇੰਨੀ ਸ਼ਕਤੀ ਨਹੀਂ ਹੁੰਦੀ ਹੈ, ਮਿੱਟੀ ਜਿਹੜੀ ਅੰਦਰੋਂ ਪਿਆਰਿਓ ਬਾਹਰੋਂ ਤਾਂ ਨਜ਼ਰ ਆਉਂਦਾ ਕਿ ਮਿੱਟੀ ਟਿੱਕੀ ਹੋਈ, ਲੇਕਿਨ ਅੰਦਰ ਖਾਤੇ ਪਿਆਰਿਓ ਮਿੱਟੀ ਜਿਹੜੀ ਹੈ ਧਸਕ ਜਾਂਦੀ ਹੈ, ਖਿਸਕ ਜਾਂਦੀ ਹੈ, ਔਰ ਤਾਂ ਔਰ ਪਿਆਰਿਓ ਮਿੱਟੀ ਬਹੁਤ ਨਰਮ ਪੈ ਜਾਂਦੀ, ਤੇ ਨਰਮ ਪੈ ਜਾਵੇ ਤੇ ਉਹਦੇ ਵਿੱਚ ਭਾਰ ਪੈ ਜਾਂਦਾ, ਦੱਬ ਜਾਂਦੀ ਹੈ। ਇਸ ਤਰ੍ਹਾਂ ਕੀ ਹੋਇਆ, ਉਹਦੀ ਮਿਨਿਆਦ ਜਿਹੜੀ ਹੈ ਉਹ ਹਿਲਣੀ ਸ਼ੁਰੂ ਹੋ ਗਈ। ਇੱਕ ਦਿਨ ਪਿਆਰਿਓ ਕੀ ਹੋਇਆ, ਉਹਦੇ ਵਿੱਚ ਉਹ ਵੱਡੇ ਜਿਹੜੇ ਪਿੱਲਰ ਜਿਹੜੇ ਸੀ ਨਾ ਤੇ ਉਹ ਫਟ ਗਏ ਸਨ। ਇੰਜ ਲੱਗਿਆ ਸੀ ਕਿ ਭਾਈ ਕਿ ਹੁਣ ਇਹ ਅਸਥਾਨ ਜਿਹੜਾ ਹੈ ਇਹ ਟੁੱਟ ਜਾਊਗਾ, ਬੈਠ ਜਾਊਗਾ। ਉਹ ਤੋਂ ਬਾਅਦ ਮਹਾਂਪੁਰਖਾਂ ਨੂੰ ਜਦੋਂ ਕਾਰ ਸੇਵਾ ਵਾਲੇ ਮਹਾਂਪੁਰਖਾਂ ਨੂੰ ਜਦੋਂ ਬੇਨਤੀ ਕੀਤੀ ਗਈ ਤੇ ਬਾਬਾ ਜੀ ਨੇ ਫਿਰ ਤੁਰੰਤ ਪਿਆਰਿਓ ਕੀ ਕੀਤਾ, ਕਿਉਂਕਿ ਪਤਾ ਕਿ ਭਾਈ ਹੁਣ ਇਹਨੂੰ ਆਸਰੇ ਦੀ ਲੋੜ ਹੈ, ਤੇ ਤੁਰੰਤ ਪਿਆਰਿਓ ਉੱਥੇ ਕੰਮ ਸ਼ੁਰੂ ਕਰਨਾ ਕੀਤਾ। ਔਰ ਵੀ ਬਹੁਤ ਸਾਰੇ ਪਿੱਲਰ ਜਿਹੜੇ ਹਨ ਉਹ ਧਰਤੀ ਦੇ ਵਿੱਚ ਡਰਿਲਿੰਗ ਕਰਕੇ ਪਾ ਦਿੱਤੇ ਤੇ ਉਹਨੂੰ ਚੰਗੀ ਤਰ੍ਹਾਂ ਜਿੱਥੇ ਚਾਰ ਇਹ ਵੱਡੇ ਪਿੱਲਰ ਸੀ, ਸਮਝੋ ਚਾਰ, ਇੱਕ ਮੈਂ ਦ੍ਰਿਸ਼ਟਾਂਤ ਦੇ ਰਿਹਾ, ਚਾਰ ਸੀ ਉੱਥੇ, ਨਾਲ ਉਹਨਾਂ ਨੇ 10 ਲਾ ਦਿੱਤੇ ਕਿ ਇਹਦਾ ਭਾਰ ਜਿਹੜਾ ਹੈ ਇਹ ਡਿਵਾਈਡ ਹੋ ਜਾਵੇ, ਅਸਥਾਨ ਜਿਹੜਾ ਟਿਕ ਜਾਵੇ। ਤੇ ਇਸ ਤਰ੍ਹਾਂ ਹੀ ਪਿਆਰਿਓ ਹੋਇਆ ਤੇ ਬਾਅਦ ਦੇ ਵਿੱਚ ਤੁਰੰਤ ਇਹ ਫੈਸਲਾ ਲੈ ਕਰਕੇ ਤੇ ਪਿੱਲਰ ਜਦੋਂ ਔਰ ਜ਼ਿਆਦਾ ਪਾ ਕਰਕੇ ਆਸਰਾ ਦਿੱਤਾ ਗਿਆ ਤੇ ਅਸਥਾਨ ਜਿਹੜਾ ਹੈ ਉਹ ਥਿਰ ਹੋ ਗਿਆ। ਜੇ ਇਹਦੇ ਵਿੱਚ ਦੇਰੀ ਕਰਦੇ ਜਾਂ ਸਮਾਂ ਲੱਗ ਜਾਂਦਾ ਤਾਂ ਸੱਚ ਜਾਣੋ ਪਿਆਰਿਓ ਤੇ ਅਸਥਾਨ ਨੇ ਨਾ ਤੇ ਟੁੱਟ ਜਾਣਾ ਸੀ, ਕੋਈ ਨਾ ਕੋਈ ਖਰਾਬਾ ਕੋਈ ਨੁਕਸ ਪੈਣ ਵਾਲਾ ਸੀ, ਲੇਕਿਨ ਗੁਰੂ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਤੁਰੰਤ ਫਿਰ ਉਹਨੂੰ ਆਸਰਾ ਦਿੱਤਾ ਗਿਆ। ਸੋ ਇਸ ਤਰ੍ਹਾਂ ਹੀ ਪਿਆਰਿਓ ਕਿ ਕੋਈ ਚੀਜ਼ ਜਦੋਂ ਬਹੁਤ ਭਾਰੀ ਬਣ ਜਾਵੇ, ਜਦੋਂ ਪਹਾੜ ਜਦੋਂ ਟਿਕਦਾ ਨਹੀਂ ਚੱਲ ਨਹੀਂ ਸਕਦੇ, ਤੇ ਸਿਆਣੇ ਕਹਿੰਦੇ ਕਿ ਤੁਰੰਤ ਭਾਈ ਉਹਨੂੰ ਆਸਰਾ ਦੇਣਾ ਕਰੋ, ਨਹੀਂ ਤਾਂ ਉਹ ਚੀਜ਼ ਜਿਹੜੀ ਹੈ ਧਸਕ ਜਾਵੇਗੀ, ਬੈਠ ਜਾਵੇਗੀ। ਧਰਤੀ ਨੇ ਵੀ ਇਸ ਤਰ੍ਹਾਂ ਹੀ ਫਰਿਆਦ ਕੀਤੀ ਕਿ ਵਾਹਿਗੁਰੂ ਜੀਓ, ਹੁਣ ਪਾਪਾਂ ਦਾ ਪਹਾੜ ਬਹੁਤ ਜ਼ਿਆਦਾ ਵੱਧ ਗਿਆ, ਇਤੋਂ ਜ਼ਿਆਦਾ ਪਹਾੜ ਪੈ ਗਿਆ ਤੇ ਮੈਨੇ ਧਸਕ ਜਾਣਾ ਹੈ, ਮੈਨੇ ਬਹਿ ਜਾਣਾ, ਧਰਤੀ ਜਿਹੜੀ ਖਤਮ ਹੋ ਜਾਵੇਗੀ। ਹੁਣ ਜੋਤੀ ਰੂਪ ਦੇ ਵਿੱਚ ਇਹ ਸਾਧ ਸੰਗਤ ਜੀ ਯਾਦ ਰੱਖੋ, ਕਵੀ ਰਾਜ ਜੀ ਨੇ ਬੜਾ ਪਿਆਰਾ ਬਚਨ ਕੀਤਾ। ਹੁਣ ਇਹ ਨਾ ਸਮਝੋ ਕਿ ਜੀ ਕਿ ਆ ਧਰਤੀ ਨੇ ਕਿਸ ਤਰ੍ਹਾਂ ਬਚਨ ਕੀਤਾ, ਇੱਕ ਆਪਾਂ ਕਹਿੰਦੇ ਨਾ ਜੀ ਕਿ ਧਰਤੀ ਨੇ ਕਿਸ ਤਰ੍ਹਾਂ ਬਚਨ ਕੀਤਾ, ਜੀ ਧਰਤੀ ਨੇ ਕਿਹੜਾ ਰੂਪ ਬਣਾਇਆ। ਨਹੀਂ ਪਿਆਰਿਓ, ਕਈ ਚੀਜ਼ਾਂ ਜਿਹੜੀਆਂ ਨਾ ਉਹ ਦ੍ਰਿਸ਼ ਸਾਨੂੰ ਨਜ਼ਰ ਆਉਂਦੀਆਂ ਤੇ ਬਹੁਤ ਅਦ੍ਰਿਸ਼ ਜੋ ਚੀਜ਼ਾਂ ਹੁੰਦੀਆਂ ਉਹ ਦ੍ਰਿਸ਼ ਨਹੀਂ ਆਉਂਦੀਆਂ, ਲੇਕਿਨ ਉਹਨੇ ਆਪਣੀ ਮਨ ਦੀ ਫਰਿਆਦ ਬੇਨਤੀ ਕਰਨੀ ਕੀਤੀ ਹੈ। ਇਹ ਨਹੀਂ ਸਮਝਣਾ ਕਿ ਭਾਈ ਕਿ ਧਰਤੀ ਨੇ ਹੁਣ ਖਾਸ ਕਰਕੇ ਪਿਆਰਿਓ ਇਹਨਾਂ ਚੀਜ਼ਾਂ ਨੂੰ ਦਿਖਾਉਣ ਦੇ ਲਈ ਕਈ ਵਾਰੀ ਹਿੰਦੂ ਮਤ ਦੇ ਵਿੱਚ ਉਹ ਕਿਸੇ ਦੇਵੀ ਦਾ ਜਾਂ ਦੇਵਤੇ ਦਾ ਰੂਪ ਦੇ ਦਿੰਦੇ ਹਨ। ਜਦੋਂ ਇਹਦਾ ਰੂਪ ਦਿੰਦੇ ਤਾਂ ਫਿਰ ਪਿਆਰਿਓ ਉਹਨਾਂ ਨੂੰ ਲੱਗਦਾ ਕਿ ਇਹ ਕਿਸ ਤਰ੍ਹਾਂ ਹੋ ਸਕਦਾ, ਜਿਸ ਤਰ੍ਹਾਂ ਕਿ ਗੰਗਾ ਪਿਆਰਿਓ ਨਦੀ ਹੈ। ਬੇਸ਼ੱਕ ਆਪਾਂ ਵੇਖਦੇ ਹਾਂ ਇਹ ਤਾਂ ਦਰਿਆ ਹੈ, ਲੇਕਿਨ ਇਹਨੇ ਕੋਈ ਬਚਨ ਕਰਨਾ ਜਾਂ ਇਹਨੇ ਕੋਈ ਫਰਿਆਦ ਕਰਨੀ, ਹੁਣ ਉਹਨੂੰ ਕਵਿਤਾ ਦੇ ਵਿੱਚ ਢਾਲਣਾ ਤੇ ਕਵੀ ਬੋਲੇਗਾ ਕਿ ਗੰਗਾ ਨੇ ਫਰਿਆਦ ਕੀਤੀ ਹੈ, ਗੰਗਾ ਨੇ ਬੇਨਤੀ ਕੀਤੀ, ਗੋਦਾਵਰੀ ਨੇ ਫਰਿਆਦ ਕਰਨੀ ਕੀਤੀ। ਹੁਣ ਕੋਈ ਪੁੱਛੇ ਕਿ ਜੀ ਕਿ ਗੰਗਾ ਕਿਸ ਤਰ੍ਹਾਂ ਫਰਿਆਦ ਕਰ ਸਕਦੀ ਹੈ, ਇਹ ਤਾਂ ਭਾਈ ਦਰਿਆ ਹੈ, ਇਹ ਕਿਸ ਤਰ੍ਹਾਂ ਬੋਲ ਸਕਦੀ ਹੈ, ਗੋਦਾਵਰੀ ਕਿਸ ਤਰ੍ਹਾਂ ਫਰਿਆਦ ਕਰ ਸਕਦੀ ਹੈ। ਤੇ ਜਿਸ ਤਰ੍ਹਾਂ ਮਹਾਰਾਜ ਨੇ ਵੀ ਬਚਨ ਕਰਨਾ ਕੀਤਾ ਨਾ, ਗੁਰਬਾਣੀ ਨੂੰ ਜਦੋਂ ਆਪਾਂ ਪੜ੍ਹਦੇ ਹਾਂ ਪਾਤਸ਼ਾਹ ਜੀ ਨੇ ਬਚਨ ਕਰਨਾ ਕੀਤਾ ਕਿ ਸਾਰੇ ਤੀਰਥ ਜਿਹੜੇ ਹਨ ਤੇ ਗੰਗਾ ਹੋ ਗਿਆ, ਗੋਦਾਵਰੀ ਹੋ ਗਿਆ ਤੇ ਕਰੇ ਧੂੜ ਉਦਮ ਧੂੜ ਸਾਧੂ ਕੀ ਤਾਈ, ਕਿਲ ਬਿਖ ਮੈਲ ਭਰੇ ਪਰੇ ਹਮਰੇ ਵਿੱਚ ਹਮਰੀ ਮੈਲ ਸਾਧੂ ਕੀ ਧੂੜ ਗਵਾਈ ਕਰਕੇ, ਇਹਨਾਂ ਤੀਰਥਾਂ ਨੇ ਫਰਿਆਦ ਕੀਤੀ, ਬੇਨਤੀ ਕੀਤੀ ਹੈ। ਗੁਰਬਾਣੀ ਨੇ ਵੀ ਇਹ ਬਚਨ ਕੀਤਾ ਕਿ ਇਹਨਾਂ ਨੇ ਫਰਿਆਦ ਕੀਤੀ ਕਿ ਇਹ ਪਾਪੀ ਲੋਕ ਜੋ ਹਨ ਇਹ ਆ ਕਰਕੇ ਤੀਰਥਾਂ ਦੇ ਵਿੱਚ ਪਾਪ ਪਾ ਦਿੰਦੇ ਹਨ, ਆਪਣੇ ਔਗੁਣ ਪਾ ਕਰਕੇ ਚੱਲ ਜਾਂਦੇ। ਕੋਈ ਮਹਾਂਪੁਰਖ ਰੱਬ ਦਾ ਪਿਆਰਾ ਜਦੋਂ ਇੱਥੇ ਇਸ਼ਨਾਨ ਕਰੇਗਾ ਤੇ ਇਹਦੇ ਨਾਲ ਤੀਰਥ ਵੀ ਜਿਹੜੇ ਉਹ ਉਹਨਾਂ ਦੀ ਚਰਨ ਧੂੜੀ ਦੇ ਨਾਲ ਪਵਿੱਤਰ ਹੋ ਜਾਂਦੇ ਹਨ। ਤੇ ਤੁਸੀਂ ਭੇਜੋ, ਕੋਈ ਮਹਾਂਪੁਰਖ ਨੂੰ ਭੇਜਣਾ ਕਰੋ, ਕੋਈ ਸੰਤਾਂ ਅਵਤਾਰੀਆਂ ਨੂੰ ਭੇਜੋ, ਉਹ ਆ ਕਰਕੇ ਉਹਨਾਂ ਦੇ ਚਰਨ ਜਦੋਂ ਸਾਡੇ ਅੰਦਰ ਪੈ ਜਾਣ ਤੇ ਸਾਡੇ ਪਾਪਾਂ ਦੀ ਨਿਵਿਰਤੀ ਹੋ ਜਾਵੇਗੀ। ਫਰਿਆਦ ਤਾਂ ਉਹਨਾਂ ਨੇ ਵੀ ਕੀਤੀ ਹੈ, ਲੇਕਿਨ ਕੋਈ ਰੂਪ ਨਹੀਂ। ਇਹ ਪਿਆਰਿਓ ਅਦ੍ਰਿਸ਼ ਰੂਪ ਦੇ ਵਿੱਚ ਤੇ ਗੁਪਤ ਰੂਪ ਦੇ ਵਿੱਚ ਧਰਤੀ ਨੇ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਪੁਕਾਰ ਕਰਨੀ ਕੀਤੀ। ਇਹ ਸੁਣ ਕਰਕੇ ਅਕਾਲ ਪੁਰਖ ਪਰਮਾਤਮਾ ਨੇ ਵਿਚਾਰ ਕਰਨਾ ਕੀਤਾ ਤੇ ਪਹਿਲੇ ਮਨ ਵਿੱਚ ਵਿਚਾਰ ਕਰਦੇ ਹਨ ਵਾਹਿਗੁਰੂ ਜੀ ਕੇ ਭਾਈ, ਧਰਤੀ ਦੇ ਵਿੱਚ ਨਾਮ ਬਾਣੀ ਦਾ ਪ੍ਰਚਾਰ, ਧਰਮ ਦੇ ਪ੍ਰਚਾਰ ਦੇ ਲਈ ਅਸਾਂ ਨੇ ਬਹੁਤ ਲੋਕਾਂ ਨੂੰ ਭੇਜਣਾ ਕੀਤਾ ਤੇ ਉਹ ਲੋਕ ਜਿਹੜੇ ਇੱਥੇ ਆਏ ਤਾਂ ਸਹੀ ਆ ਕਰਕੇ ਉਹਨਾਂ ਨੇ ਆਪਣੀ ਪੂਜਾ ਕਰਾਉਣੀ ਸ਼ੁਰੂ ਕਰ ਦਿੱਤੀ, ਆਪਣੇ ਮਾਰਗ ਆਪਣੇ ਕਰਮ ਕਾਂਡ ਉਹਨਾਂ ਨੇ ਚਲਾ ਦਿੱਤੇ, ਜਿਹੜੇ ਕਾਰਜ ਦੇ ਲਈ ਉਹਨਾਂ ਨੂੰ ਮਾਤ ਲੋਕ ਦੇ ਵਿੱਚ ਭੇਜਣਾ ਕੀਤਾ ਨਾ, ਤੇ ਉਹ ਕਾਰਜਾਂ ਨੂੰ ਉਹ ਲੋਕ ਭੁਲਾ ਉਹਨਾਂ ਨੇ ਭੁਲਾ ਦੇਣਾ

0: ਕਹਿ ਦਿੱਤਾ ਕਿ ਲੋਕੋ ਕਿ ਅਸੀਂ ਪਾਰ ਬ੍ਰਹਮ ਪਰਮੇਸ਼ਰ ਹਾਂ, ਸਾਨੂੰ ਵੀ ਰੱਬ ਕਰਕੇ ਮੰਨਣਾ ਕਰੋ।
1: ਮਹਿਮਾ ਨਾਮ
0: ਤੇ ਕਿਸੇ ਨੇ ਵੀ ਨਾਮ ਦੀ ਮਹਿਮਾ ਜਿਹੜੀ ਹੈ ਉਹ ਸੰਸਾਰ ਦੇ ਵਿੱਚ ਨਹੀਂ ਚਲਾਉਣੀ ਕੀਤੀ ਹੈ। ਜਦੋਂ ਸਾਧ ਸੰਗਤ ਜੀ ਆਪਾਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੀ ਸਵੈ ਜੀਵਨੀ ਜੋ ਹੈ ਸ਼੍ਰੀ ਬਚਿੱਤਰ ਨਾਟਕ ਦਾ ਜਦੋਂ ਆਪਾਂ ਪਾਠ ਕਰਦੇ ਹਾਂ, ਉਹਦੇ ਵਿੱਚ ਸਤਿਗੁਰੂ ਮਹਾਰਾਜ ਜੀ ਨੇ ਬਹੁਤ ਵਿਸਥਾਰ ਦੇ ਨਾਲ ਅਕਾਲ ਪੁਰਖ ਪਰਮਾਤਮਾ ਵੱਲੋਂ ਵਾਹਿਗੁਰੂ ਜੀ ਵੱਲੋਂ ਹੋ ਕਰਕੇ ਉਹਨਾਂ ਨੇ ਇਹ ਬਚਨ ਕਰਨਾ ਕੀਤਾ। ਪਹਿਲੇ ਕਿਹਾ ਨਾ ਕਿ ਜਬ ਪਹਿਲੇ ਹਮ ਸ੍ਰਿਸ਼ਟ ਬਣਾਈ, ਦਈਤ ਰਚੇ ਦੁਸ਼ਟ ਦੁਖਦਾਈ, ਤੇ ਭੁਜ ਬਲ ਬਵਰੇ ਹੋਏ ਗਏ, ਪੂਜਤ ਪਰਮ ਪੁਰਖ ਰਹਿ ਗਏ ਕਰਕੇ। ਸਭ ਤੋਂ ਪਹਿਲੇ ਦੈਂਤ ਪੈਦਾ ਹੋਏ ਤੇ ਉਹਨਾਂ ਨੇ ਕੀ ਕੀਤਾ, ਇੰਨੀ ਤਾਕਤ ਆ ਗਈ ਉਹਨਾਂ ਨੇ ਕਹਿ ਦਿੱਤਾ ਕਿ ਭਾਈ ਸਾਡੀ ਪੂਜਾ ਕਰਨਾ ਕਰੋ। ਉਹ ਤੋਂ ਬਾਅਦ ਤੇ ਭੁਜ ਬਲ ਬਵਰੇ ਹੋਏ ਗਏ, ਫਿਰ ਉਹ ਤੋਂ ਬਾਅਦ ਉਹਨਾਂ ਨੂੰ ਹਟਾ ਕਰਕੇ ਤਿੰਨ ਕੀ ਠੌਰ ਦੇਵਤਾ ਥਾਪੇ, ਫਿਰ ਦੇਵਤਿਆਂ ਦੀ ਸਥਾਪਨਾ ਕਰਨੀ ਕੀਤੀ ਕਿ ਭਾਈ ਚਲੋ ਇਹ ਕੋਈ ਚੰਗਾ ਕੰਮ ਕਰਨਗੇ, ਉਹਨਾਂ ਨੇ ਤਾਂ ਕੀਤਾ। ਫਿਰ ਬਾਅਦ ਦੇ ਵਿੱਚ ਦੇਵਤਿਆਂ ਨੇ ਵੀ ਆਪਣੀ ਪੂਜਾ ਕਰਾਉਣੀ ਸ਼ੁਰੂ ਕਰ ਦਿੱਤੀ ਹੈ। ਉਹ ਤੋਂ ਬਾਅਦ ਜਿਹੜੇ ਜਿਹੜੇ ਅਵਤਾਰੀ ਮਹਾਂਪੁਰਖ ਆਏ, ਰਾਮਾਨੰਦ ਜੀ ਆਏ, ਰਾਮ ਚੰਦਰ ਜੀ, ਕ੍ਰਿਸ਼ਨ ਜੀ, ਔਰ ਵੀ ਜਿਹੜੇ ਹਨ, ਉਹਦੇ ਵਿੱਚ ਤਾਂ ਸਤਿਗੁਰੂ ਮਹਾਰਾਜ ਜੀ ਨੇ ਮੁਹੰਮਦੀ ਪੰਥ ਜਿਹੜਾ ਭਾਵ ਕਿ ਇਸਲਾਮ ਦਾ ਵੀ ਜ਼ਿਕਰ ਕਰਨਾ ਕੀਤਾ ਕਿ ਵਾਹਿਗੁਰੂ ਜੀ ਨੇ ਮੁਹੰਮਦ ਸਾਹਿਬ ਨੂੰ ਭੇਜਣਾ ਕੀਤਾ ਤੇ ਉਹ ਆਏ ਤੇ ਆ ਕਰਕੇ ਮੁਹੰਮਦ ਸਾਹਿਬ ਨੇ ਕੀ ਕੀਤਾ, ਲਿੰਗ ਬਿਨਾਂ ਕੀ ਨੇ ਸਭ ਰਾਜਾ। ਉਹਨਾਂ ਨੇ ਫਿਰ ਲੋਕਾਂ ਦੀ ਸੁੰਨਤ ਕਰ ਦਿੱਤੀ, ਕਰਕੇ ਆਪਣਾ ਨਵਾਂ ਪੰਥ ਜਿਹੜਾ ਉਹਨਾਂ ਨੇ ਤੋਰਨਾ ਕੀਤਾ। ਇਸ ਤਰ੍ਹਾਂ ਜਿਹੜੇ ਜਿਹੜੇ ਇਸ ਲੋਕ ਦੇ ਵਿੱਚ ਸੰਸਾਰ ਦੇ ਵਿੱਚ ਆਏ ਤੇ ਉਹ ਪੂਜਿਤ ਪਰਮ ਪੁਰਖ ਰਹਿ ਗਏ, ਤੇ ਉਹ ਪਰਮ ਪੁਰਖ ਦੀ ਪੂਜਾ ਕਰਨ ਤੋਂ ਰਹਿ ਗਏ, ਉਹਨਾਂ ਨੇ ਆਪਣੀ ਪੂਜਾ ਕਰਾਉਣੀ ਕੀਤੀ
1: ਰੀਤ ਨਾ ਡਾਰੀ।
0: ਤੇ ਉਹਨਾਂ ਅਵਤਾਰੀਆਂ ਨੇ, ਉਹ ਜਿਹੜੇ ਮਹਾਂਪੁਰਖ ਜੋ ਪਹਿਲੇ ਆਏ, ਉਹਨਾਂ ਨੇ ਪ੍ਰੇਮਾ ਭਗਤੀ ਨੂੰ ਪ੍ਰਗਟ ਨਹੀਂ ਕਰਨਾ ਕੀਤਾ।
1: ਅਵਲੰਬਤ ਸੋਨੀ,
0: ਜੇ ਪ੍ਰੇਮਾ ਭਗਤੀ ਦਾ ਪ੍ਰਚਾਰ ਹੁੰਦਾ, ਸੱਚ ਧਰਮ ਦਾ

0: ਭਾਵ ਕੇ ਜਗਤ ਨੂੰ ਜੀਵਨ ਦਾਨ ਦੇਣ ਵਾਲੇ ਵਾਹਿਗੁਰੂ ਜੀ ਨੇ ਅੱਗੋਂ ਬਚਨ ਕਰਨਾ ਕੀਤਾ
1: ਕੀਰਤਨ ਵਿਥਰਹੁ ਜਬ ਹੀ
0: ਤੇ ਵਾਹਿਗੁਰੂ ਜੀ ਨੇ ਕਿਹਾ ਕਿ ਧਰਤੀ ਜਦੋਂ ਜਾ ਕਰਕੇ ਧਰਤੀ ਨੇ ਫਰਿਆਦ ਕਰਨੀ ਕੀਤੀ ਪੁਕਾਰ ਕਰਨੀ ਕੀਤੀ ਕਿ ਵਾਹਿਗੁਰੂ ਜੀਓ ਕਿ ਇਹ ਪਾਪਾਂ ਦਾ ਪਹਾੜ ਬਹੁਤ ਜ਼ਿਆਦਾ ਮੇਰੇ ਉੱਤੇ ਪੈ ਗਿਆ ਪਾਪਾਂ ਦਾ ਬਹੁਤ ਜ਼ਿਆਦਾ ਪਹਾੜ ਪੈ ਗਿਆ ਇਹ ਪਹਾੜ ਮੇਰੇ ਤੋਂ ਝੱਲਿਆ ਨਹੀਂ ਜਾ ਰਿਹਾ ਇਹ ਧਰਤੀ ਤਸਕ ਜਾਵੇਗੀ ਖਤਮ ਹੋ ਜਾਵੇਗੀ ਤੇ ਮੈਨੂੰ ਆਸਰਾ ਦੇਣ ਦੇ ਲਈ ਜੋ ਦਾਸ ਨੇ ਬੇਨਤੀ ਕੀਤੀ ਸੀ ਨਾ ਸਾਧ ਸੰਗਤ ਜੀ ਪ੍ਰਤੱਖ ਦ੍ਰਿਸ਼ਟਾਂਤ ਦਿੱਤਾ ਕਿ ਜਦੋਂ ਪਹਾੜ ਜ਼ਿਆਦਾ ਪੈ ਜਾਵੇ ਤੇ ਉਸ ਵੇਲੇ ਉਹਦੀ ਮਿਨਿਆਦ ਹਿੱਲ ਜਾਂਦੀ ਹੈ ਉਸ ਵੇਲੇ ਉਹ ਅਸਥਾਨ ਉਹ ਬਿਲਡਿੰਗਾਂ ਬਾਹਰੀ ਤੌਰ ਤੇ ਵੀ ਕੋਈ ਬਿਲਡਿੰਗ ਜਿਹੜੀ ਆ ਉਹ ਟਿਕ ਨਹੀਂ ਸਕਦੀ ਫਿਰ ਸਿਆਣਾ ਕੀ ਕਰਦਾ ਉਹ ਚਾਹੁੰਦਾ ਕਿ ਭਾਈ ਇਹ ਅਸਥਾਨ ਨੂੰ ਜੇ ਬਚਾਉਣਾ ਤੇ ਤੁਰੰਤ ਪਿਆਰਿਓ ਉਹਦੇ ਵਿੱਚ ਨਾ ਬਹੁਤ ਤਗੜਾ ਉਹਨੂੰ ਆਸਰਾ ਤਗੜਾ ਆਸਰਾ ਮਿਲ ਜਾਵੇ ਉਹ ਅਸਥਾਨ ਜਿਹੜੇ ਹਨ ਉਹ ਚੀਜ਼ਾਂ ਟਿਕ ਜਾਂਦੇ ਹਨ ਲੇਕਿਨ ਉਹਦੇ ਲਈ ਤੁਰੰਤ ਫੈਸਲਾ ਲੈ ਕਰਕੇ ਉਹਨਾਂ ਨੂੰ ਆਸਰਾ ਦੇਣ ਦੀ ਲੋੜ ਪੈਂਦੀ ਹੈ ਵਾਹਿਗੁਰੂ ਜੀ ਨੇ ਵਿਚਾਰ ਕਰਨਾ ਕੀਤਾ ਕਿ ਭਾਈ ਕਿ ਇਹ ਜਿਹੜਾ ਧਰਤੀ ਨੂੰ ਆਸਰਾ ਕਿਸ ਤਰ੍ਹਾਂ ਜਿਹੜਾ ਹੈ ਦਿੱਤਾ ਜਾਵੇਗਾ ਨਾਮ ਕੀਰਤਨ ਬਿਥਰਹੁ ਜਬ ਹੀ ਤੇ ਬਚਨ ਕੀਤੋ ਨੇ ਵਾਹਿਗੁਰੂ ਜੀ ਨੇ ਕਿਹਾ ਕਿ ਧਰਤੀਏ ਜਦੋਂ ਤੇਰੇ ਉੱਤੇ ਨਾਮ ਦਾ ਪ੍ਰਚਾਰ ਹੋਵੇਗਾ ਲੋਕੀ ਮੇਰਾ ਨਾਮ ਜਪਣਗੇ ਕੀਰਤਨ ਕਰਨਗੇ ਕੀਰਤਨ ਦਾ ਮਤਲਬ ਹੀ ਹੁੰਦਾ ਹੈ ਪਿਆਰਿਓ ਕਿ ਕੀਰਤ ਕਰਨਾ ਕੀਰਤ ਪ੍ਰਭ ਕੀ ਗਾਵਹੋ ਮੇਰੀ ਰਸਨਾ ਤੇ ਆਪਣੀ ਰਸਨਾ ਦੇ ਨਾਲ ਕੀਰਤੀ ਕਰਨੀ ਹੈ ਇੱਕ ਪਿਆਰਿਓ ਦੇਖੋ ਆਪਾਂ ਕੀਰਤਨ ਜਿਹੜਾ ਤੇ ਉਹ ਆਪਾਂ ਜਿੱਥੇ ਵੀ ਆਪਾਂ ਕਹਿੰਦੇ ਨਾ ਜੀ ਕਿ ਕੋਈ ਵਿਅਕਤੀ ਜਿਹੜਾ ਹੈ ਉਹ ਵਾਦਿਤਰ ਲੈ ਕਰਕੇ ਤਬਲਾ ਹੋ ਗਿਆ ਹਾਰਮੋਨੀਅਮ ਹੋ ਗਿਆ ਤੰਤੀ ਸਾਜ ਹੋ ਗਿਆ ਇਹਨੂੰ ਲੈ ਕਰਕੇ ਇਹ ਫਿਰ ਕੀਰਤਨ ਕਰਦੇ ਹਨ ਆਪਾਂ ਨੇ ਇਹਨੂੰ ਇੱਕ ਰੂਪ ਬਣਾ ਦਿੱਤਾ ਲੇਕਿਨ ਅਸਲ ਦੇ ਵਿੱਚ ਪਿਆਰਿਓ ਕੀਰਤਨ ਦਾ ਮਤਲਬ ਕਿ ਕੀਰਤੀ ਕਰਨੀ ਹੈ ਵਾਹਿਗੁਰੂ ਜੀ ਦਾ ਜਸ ਕਰਨਾ ਤੇ ਇਹ ਕੀਰਤੀ ਜਿਹੜੀ ਹੈ ਜੇ ਤੁਸੀਂ ਬੈਠ ਕਰਕੇ ਵਾਹਿਗੁਰੂ ਜੀ ਦਾ ਸਿਮਰਨ ਕਰਦੇ ਹੋ ਇਹ ਵੀ ਪਿਆਰਿਓ ਤੁਹਾਡਾ ਕੀਰਤਨ ਹੈ ਹੁਣ ਯਾਦ ਰੱਖਿਆ ਕੋਈ ਬੈਠ ਕਰਕੇ ਪਾਠ ਕਰ ਰਿਹਾ ਨਿਰੋਲ ਪਾਠ ਕਰ ਰਿਹਾ ਪਾਠ ਦੇ ਇੱਕ ਇੱਕ ਸ਼ਬਦ ਦੇ ਵਿੱਚ ਵੀ ਤਾਂ ਵਾਹਿਗੁਰੂ ਜੀ ਦਾ ਜਸ ਹੈ ਉਹਦੀ ਕੀਰਤੀ ਹੈ ਇਹਦਾ ਮਤਲਬ ਉਹ ਇਕੱਲਾ ਬੈਠ ਕਰਕੇ ਵਾਹਿਗੁਰੂ ਜੀ ਦੀ ਕੀਰਤੀ ਵਾਹਿਗੁਰੂ ਜੀ ਦਾ ਉਹ ਜਸ ਕਰ ਰਿਹਾ ਹੈ ਕਿਉਂਕਿ ਹਰ ਆਪਣੀ ਵਡਿਆਈ ਭਾਉਂਦੀ ਵਾਹਿਗੁਰੂ ਜੀ ਨੂੰ ਜਦੋਂ ਆਪਾਂ ਉਹਦੀ ਵਡਿਆਈ ਕਰਦੇ ਹਾਂ ਉਹਦਾ ਜਸ ਕਰਦੇ ਹਾਂ ਤੇ ਉਹਨੂੰ ਨਾ ਉਹਦੀ ਵਡਿਆਈ ਉਹਦਾ ਜਸ ਜਿਹੜਾ ਉਹ ਭਾਉਂਦਾ ਹੈ ਇਸ ਤਰ੍ਹਾਂ ਵਾਹਿਗੁਰੂ ਜੀ ਨੇ ਬਚਨ ਕੀਤਾ ਕਿ ਧਰਤੀ ਦੇ ਵਿੱਚ ਜਦੋਂ ਨਾਮ ਕੀਰਤਨ ਜਿਹੜਾ ਹੈ ਤੇ ਇਹ ਇਹਦਾ ਜਦੋਂ ਬਹੁਤ ਜ਼ਿਆਦਾ ਵਿਸਥਾਰ ਹੋਵੇਗਾ ਇਹਦੇ ਨਾਲ ਫਿਰ ਤੈਨੂੰ ਇਹਨਾਂ ਚੀਜ਼ਾਂ ਦਾ ਜਿਹੜਾ ਇਹ ਆਸਰਾ ਪ੍ਰਾਪਤ ਹੋਵੇਗਾ ਨਾਮ ਬਾਣੀ ਦਾ ਤੇ ਸੇਵਾ ਸਿਮਰਨ ਦਾ ਕੀਰਤਨ ਕਥਾ ਦਾ ਆਸਰਾ ਤੈਨੂੰ ਜਦੋਂ ਪ੍ਰਾਪਤ ਹੋਵੇਗਾ ਤੇ ਇਹਨਾਂ ਚੀਜ਼ਾਂ ਕਰਕੇ ਤੈਨੂੰ ਆਸਰਾ ਮਿਲ ਜਾਵੇਗਾ ਤੂੰ ਫਿਰ ਤੋਂ ਟਿਕ ਜਾਵੇਗੀ ਲੇਕਿਨ ਪਿਆਰਿਓ ਦੇਖੋ ਮੈਂ ਆ ਜਦੋਂ ਅਰਥ ਕਰ ਰਿਹਾ ਨਾ ਮੇਰੇ ਮਨ ਦੇ ਵਿੱਚ ਬਚਨ ਆ ਰਿਹਾ ਵਿਚਾਰ ਆ ਰਹੀ ਹੈ ਕਿ ਦੇਖੋ ਵਾਹਿਗੁਰੂ ਜੀ ਨੇ ਵੀ ਕਿਹਾ ਕਿ ਨਾਮ ਦਾ ਕਥਾ ਕੀਰਤਨ ਦਾ ਸੱਚ ਧਰਮ ਦਾ ਪ੍ਰਚਾਰ ਹੋਵੇ ਤੇ ਇਹਦੇ ਨਾਲ ਪਿਆਰਿਓ ਧਰਮ ਨੂੰ ਆਸਰਾ ਪ੍ਰਾਪਤ ਹੁੰਦਾ ਹੈ ਲੇਕਿਨ ਆਪਾਂ ਜ਼ਿਆਦਾਤਰ ਜਿਹੜੇ ਅਣਮਤੀਆਂ ਦੇ ਵਿੱਚ ਵੇਖਦੇ ਹਾਂ ਪਿਆਰਿਓ ਤੇ ਕੀ ਕੀਤਾ ਜਾਂਦਾ ਤੇ ਧਰਮ ਦਾ ਤੇ ਭਾਵ ਕਿ ਧਰਮ ਧਾਰਮਿਕ ਅਸਥਾਨ ਹੁੰਦੇ ਹਨ ਧਾਰਮਿਕ ਤਿਉਹਾਰ ਹੁੰਦੇ ਹਨ ਧਾਰਮਿਕ ਰੋਹ ਰੀਤੀਆਂ ਉਹਦੇ ਥੱਲੇ ਪਿਆਰਿਓ ਸਭ ਤੋਂ ਜ਼ਿਆਦਾ ਅੱਜ ਦੇ ਜ਼ਮਾਨੇ ਦੇ ਵਿੱਚ ਪਾਪ ਕਮਾਏ ਜਾ ਰਹੇ ਮੈਂ ਸਿੱਖਾਂ ਦੀ ਗੱਲ ਨਹੀਂ ਜ਼ਿਆਦਾ ਕਰਕੇ ਹਿੰਦੂ ਮਤ ਦੇ ਵਿੱਚ ਜੋ ਇਹ ਚੱਲਦਾ ਨਾ ਪਿਆਰਿਓ ਆਪ ਜੀ ਖੁਦ ਦੇਖਣਾ ਕਰੋ ਵੇਖ ਕਰਕੇ ਬਹੁਤ ਜ਼ਿਆਦਾ ਦੁੱਖ ਹੁੰਦਾ ਹੈ ਹੁਣ ਆਪਣੇ ਇਲਾਕੇ ਦੇ ਵਿੱਚ ਮਹਾਰਾਸ਼ਟਰ ਦਾ ਇਲਾਕਾ ਹੈ ਇਸ ਇਲਾਕੇ ਦੇ ਵਿੱਚ ਲੋਕ ਜਿਹੜੇ ਹਨ ਗਣਪਤੀ ਦੀ ਪੂਜਾ ਕਰਦੇ ਹਨ ਹਿੰਦੂ ਵੀਰ ਚਲੋ ਤੁਹਾਡੇ ਇਸ਼ਟ ਹਨ ਤੁਹਾਨੂੰ ਕਰਨਾ ਚਾਹੀਦਾ ਤੁਹਾਨੂੰ ਉਹ ਚੀਜ਼ ਮੁਬਾਰਕ ਹੈ ਲੇਕਿਨ ਇੱਕ ਮਰਿਆਦਾ ਤਾਂ ਚਾਹੀਦੀ ਨਾ ਪਿਆਰਿਓ ਕੋਈ ਮਰਿਆਦਾ ਬਣਾਓ ਕਿਉਂਕਿ ਤੁਸੀਂ ਭਗਵਾਨ ਦੀ ਉਪਾਸ਼ਨਾ ਕਰ ਰਹੇ ਹੋ ਭਗਵਾਨ ਦੀ ਤੁਸੀਂ ਪੂਜਾ ਕਰ ਰਹੇ ਹੋ ਲੇਕਿਨ ਜਾ ਕਰਕੇ ਦੇਖੋ ਪਿਆਰਿਓ ਕਿਹੜੇ ਮੰਡਲਾਂ ਦੇ ਵਿੱਚ ਤੇ ਭਗਵਾਨ ਦੀ ਪੂਜਾ ਹੁੰਦੀ ਹੈ ਬਸ ਸਵੇਰੇ ਅਤੇ ਸ਼ਾਮ ਤੇ ਪੰਜ ਜਾਂ ਦਸ ਮਿੰਟ ਹੀ ਪਿਆਰਿਓ ਥੋੜੇ ਕੋ ਬੰਦੇ ਆ ਜਾਂਦੇ, ਉਹ ਦੀਆ ਬੱਤੀ ਜਗਾ ਕਰਕੇ ਥੋੜੀ ਕੋ ਆਰਤੀ ਪੂਜਨ ਉਹਨਾਂ ਨੇ ਕਰ ਲਿਆ। ਉਹ ਤੋਂ ਬਾਅਦ ਫਿਰ ਸਾਲ ਭਰ ਦੇ ਪੂਰੇ ਲੱਚਰ ਗੀਤ ਜਿਹੜੇ ਗਣਪਤੀ ਨੂੰ ਸੁਣਾਉਂਦੇ। ਕੀ ਹੁੰਦਾ ਪਿਆਰੀ, ਆਈ ਹੁੰਦਾ ਕਿ ਨਹੀਂ ਹੁੰਦਾ? ਸਾਰਾ ਦਿਨ ਜਿੱਥੇ ਆਪ ਜਿੱਥੇ ਬਿਠਾਏ ਜਾਂਦੇ, ਆਸ ਪਾਸ ਦੇ ਲੋਕ ਵੀ ਬੜੇ ਤੰਗ ਆ ਜਾਂਦੇ। ਸਾਰਾ ਦਿਨ ਰਾਤ ਲੱਚਰ ਗੀਤ ਉੱਥੇ ਗਾਈ ਜਾਣਾ, ਉੱਥੇ ਹੱਸਦੇ ਰਹਿਣਾ, ਟੱਪਦੇ ਰਹਿਣਾ। ਉੱਥੇ ਹੀ ਪਿਆਰਿਓ ਸਭ ਤੋਂ ਜ਼ਿਆਦਾ ਕ੍ਰਾਈਮ ਵੀ ਜਿਹੜਾ ਇਹਨਾਂ ਦਿਨਾਂ ਵਿੱਚ ਇਹ ਲੋਕ ਕਰਦੇ, ਸਭ ਤੋਂ ਜ਼ਿਆਦਾ ਛੇੜਛਾੜ ਦੀਆਂ ਵਾਰਦਾਤਾਂ ਇਹਨਾਂ ਦਿਨਾਂ ਦੇ ਵਿੱਚ ਹੁੰਦੀਆਂ, ਸਭ ਤੋਂ ਜ਼ਿਆਦਾ ਨਸ਼ਾ ਪੱਤਾ ਇਹਨਾਂ ਦਿਨਾਂ ਦੇ ਵਿੱਚ ਵਿਕਦਾ ਹੈ। ਅਤੇ ਇੱਕ ਪਾਸੇ ਆਪਾਂ ਬੋਲਣਾ ਜੀ ਕਿ ਆਪਾਂ ਧਾਰਮਿਕ ਤਿਉਹਾਰ ਮਨਾ ਰਹੇ ਹਾਂ, ਧਾਰਮਿਕ ਰਸਮ ਕਰ ਰਹੇ ਹਾਂ, ਇਹ ਕਾਹਦਾ ਧਾਰਮਿਕ ਤਿਉਹਾਰ ਹੈ ਪਿਆਰਿਓ? ਉਹਨਾਂ ਨੂੰ ਵੀ ਚਾਹੀਦਾ ਵਿਚਾਰ ਕਰ ਲੈਣੀ ਚਾਹੀਦੀ ਹੈ। ਇੱਕ ਪਾਸੇ ਦੇਖੋ ਮੂਰਤੀ ਦੀ ਸਥਾਪਨਾ ਕਰਦੇ, ਕੋਈ ਦੂਜੇ ਨੇ ਪਿਆਰਿਆ, ਦੂਜੇ ਧਰਮ ਵਾਲੇ ਨੇ ਥੋੜ੍ਹਾ ਵੀ ਉਹਨੂੰ ਹੱਥ ਲਾਇਆ, ਕੋਈ ਉਹਦੇ ਹੱਥੋਂ ਕੋਈ ਟੁੱਟ ਵੀ ਗਿਆ, ਅੱਗ ਲਾ ਦਿੰਦੇ ਹਨ, ਝਗੜਾ ਖੜਾ ਹੋ ਜਾਂਦਾ ਕਿ ਭਾਈ ਤੂੰ ਨੇ ਸਾਡੇ ਭਗਵਾਨ ਦੀ ਮੂਰਤੀ ਨੂੰ ਤੋੜਨਾ ਕੀਤਾ। ਲੇਕਿਨ ਉਹੀ ਪਿਆਰਿਓ ਜਦੋਂ ਵਿਸਰਜਨ ਦਾ ਸਮਾਂ ਆਉਂਦਾ ਨਾ, ਦੇਖੋ ਕਿਸ ਤਰ੍ਹਾਂ ਅੱਜ ਸੋਸ਼ਲ ਮੀਡੀਆ ਹੈ, ਅੱਜ ਕੋਈ ਗੱਲ ਲੁਕੀ ਛੁਪੀ ਨਹੀਂ ਰਹਿੰਦੀ ਹੈ, ਲੋਕੀ ਤੁਰੰਤ ਵੀਡੀਓ ਬਣਾ ਕਰਕੇ ਉਹ ਪਾ ਦਿੰਦੇ। ਕਿਸ ਤਰ੍ਹਾਂ ਪਿਆਰਿਓ ਕੀ ਕੀਤਾ ਜਾਂਦਾ, ਉਹੀ ਜਿਹੜੀ ਗਣਪਤੀ ਦੀ ਮੂਰਤੀ ਨੂੰ ਜਦੋਂ ਵਿਸਰਜਨ ਕਰਦੇ, ਨਾਲ ਹੀ ਇੱਕ ਬੰਦਾ ਉਹ ਵੱਡਾ ਸਾਰਾ ਆਰਾ ਬਲੇਡ ਲਿਆ ਕਰਕੇ, ਮਸ਼ੀਨ ਲਿਆ ਕਰਕੇ ਤੁਰੰਤ ਪਿਆਰਿਓ ਜਿਸ ਤਰ੍ਹਾਂ ਕਿਹਦਾ ਪੋਸਟਮਾਰਟਮ ਕੀਤਾ ਜਾਂਦਾ ਨਾ, ਉਸ ਤਰ੍ਹਾਂ ਹੀ ਤੁਰੰਤ ਕੋਈ ਹੱਥ ਕੱਟ ਦਿੰਦਾ, ਪੈਰ ਕੱਟ ਕੇ ਨਾ ਜੀ, ਉਹੀ ਬੰਦੇ ਉਹੀ ਪੂਜਾ ਕਰਨ ਵਾਲੇ ਥੋੜ੍ਹੇ ਕੁ ਦਿਨ ਹੀ, ਅਤੇ ਤੁਸੀਂ 8-10 ਦਿਨ ਜਿਹਨੂੰ ਰੱਬ ਦੀ ਮੂਰਤੀ ਕਰਕੇ ਜਿਹਦੀ ਪੂਜਾ ਕੀਤੀ, ਕਿ ਅੱਜ ਉਹ ਰੱਬ ਦੀ ਮੂਰਤੀ ਨਹੀਂ ਰਹਿ ਗਈ? ਜਦੋਂ ਉਹਨੂੰ ਵਿਸਰਜਨ ਕਰ ਦਿੰਦੇ, ਉਹ ਤੋਂ ਪਹਿਲਾਂ ਹੀ ਪਿਆਰਿਓ ਹੱਥ ਪੈਰ ਕੱਟ ਕੇ ਕੋਈ ਗਰਦਨ ਕੱਟ ਕੇ ਲੈ ਕੇ ਜਾਂਦਾ, ਆਖੇ ਜੀ ਨਹੀਂ ਹੁਣ ਇਹਨੂੰ ਅਸੀਂ ਸਾਂਭ ਕੇ ਰੱਖਣਾ, ਅਗਲੇ ਸਾਲ ਇਹਨੂੰ ਫਿਰ ਤੋਂ ਨਾ ਲਾ ਕਰਕੇ ਜੋੜ ਕਰਕੇ ਜੋੜ ਤੋੜ ਕਰਕੇ ਨਵੀਂ ਮੂਰਤੀ ਬਣਾ ਕਰਕੇ ਵੇਚਾਂਗੇ। ਅਤੇ ਇਹ ਕਾਹਦੀ ਪੂਜਾ ਹੈ ਭਾਈ? ਉਹਨਾਂ ਨੂੰ ਵੀ ਚਾਹੀਦਾ ਧਰਮ ਦੇ ਨਾਂ ਦੇ ਉੱਤੇ ਜਦੋਂ ਇਹੋ ਜਿਹੀਆਂ ਵੱਧ ਫੈਲੀਆਂ ਕਰਾਂਗੇ, ਗਲਤ ਕੰਮ ਕਰਾਂਗੇ, ਅਤੇ ਫਿਰ ਉੱਥੇ ਫਿਰ ਉਹ ਧਾਰਮਿਕ ਰਿਵਾਜ਼ ਕਾਹਦੇ ਰਹਿ ਜਾਣਗੇ? ਤਾਂ ਹੀ ਤਾਂ ਮਹਾਰਾਜ ਨੇ ਪਿਆਰਿਓ ਇਹ ਚੀਜ਼ਾਂ ਨੂੰ ਜਦੋਂ ਮੈਂ ਵੇਖ ਰਿਹਾ ਸੀ ਨਾ, ਮੇਰੇ ਮਨ ਦੇ ਅੰਦਰ ਉਹੀ ਪੰਕਤੀ ਆ ਰਹੀ ਸੀ ਮਹਾਰਾਜ ਨੇ ਜੋ ਬਚਨ ਕੀਤਾ ਨਾਮਦੇਵ ਜੀ ਨੇ। ਬੇਸ਼ੱਕ ਪਿਆਰਿਓ ਨਾਮਦੇਵ ਜੀ ਖੁਦ ਹਿੰਦੂ ਸਨ, ਹਿੰਦੂ ਘਰਾਣੇ ਦੇ ਵਿੱਚ ਉਹਨਾਂ ਦਾ ਜਨਮ ਹੋਇਆ, ਲੇਕਿਨ ਉਹਨਾਂ ਨੇ ਸਿੱਧਾ ਕਹਿ ਦਿੱਤਾ ਹਿੰਦੂ ਅੰਨਾ ਤੁਰਕੂ ਕਾਣਾ ਦੂਹਾਂ ਤੇ ਗਿਆਨੀ ਸਿਆਣਾ। ਕਿਉਂ ਅੰਨਾ ਕਿਹਾ? ਤੁਰਕੂ ਨੂੰ ਪਿਆਰਿਓ ਕਾਣਾ ਕਿਹਾ ਕਿ ਭਾਈ ਕਾਣਾ ਚਲੋ ਇੱਕ ਅੱਖ ਨਹੀਂ ਹੈ, ਉਹਦਾ ਮਤਲਬ ਬਹੁਤ ਗਹਿਰੇ ਇਹਦੇ ਅਰਥ ਹਨ ਕਿ ਮੁਸਲਮਾਨ ਪਿਆਰਿਓ ਉਹ ਆਪਣੇ ਮਜ਼ਹਬ ਦੇ ਵਿੱਚ ਪੱਕਾ ਹੁੰਦਾ, ਉਹ ਕਹਿੰਦਾ ਮੇਰਾ ਹੀ ਸਹੀ ਹੈ, ਤੁਸੀਂ ਸਾਰੇ ਗਲਤ ਹੋ, ਸਾਰਿਆਂ ਨੂੰ ਕਹਿੰਦਾ ਇਹਨਾਂ ਨੂੰ ਮਾਰ ਦੇਣਾ, ਖਤਮ ਕਰ ਦੇਣਾ, ਮੇਰਾ ਹੀ ਧਰਮ ਚੱਲਣਾ ਚਾਹੀਦਾ, ਤਾਂ ਕਰਕੇ ਉਹਨੂੰ ਕਾਣਾ ਕਿਹਾ। ਹਿੰਦੂ ਨੂੰ ਅੰਨਾ ਕਿਉਂ ਕਿਹਾ? ਕਿਉਂਕਿ ਪਿਆਰਿਓ ਜਿਹੜੇ ਦੇਵਤਿਆਂ ਦੀ ਪੂਜਾ ਕਰਦੇ ਅਤੇ ਨਾਲ ਹੀ ਪਿਆਰਿਓ ਉਹਦੀ ਹੀ ਨਿਰਾਦਰੀ ਕਰਦੇ ਹਨ। ਇੱਕ ਪਾਸੇ ਦੇਵਤਿਆਂ ਦੀ ਪੂਜਾ ਕਰਨੀ ਹੈ ਅਤੇ ਉਹਨਾਂ ਦੇ ਪੁਰਾਣ ਜਿਹੜੇ ਪੜ੍ਹ ਕੇ ਦੇਖੋ, ਇੱਕ ਪੁਰਾਣ ਨੂੰ ਪੜੋਗੇ, ਇੱਕ ਪੁਰਾਣ ਜਿਹੜਾ ਉਹ ਦੇਵਤੇ ਦੀ ਨਿਖੇਧੀ ਕਰਦਾ, ਉਹਨੂੰ ਗਾਲਾਂ ਕੱਢਦਾ, ਇਹ ਦੇਵਤਾ ਕਿਸੇ ਕੰਮ ਦਾ ਨਹੀਂ ਹੈ, ਇਹਨੇ ਆਹ ਪਾਪ ਕੀਤਾ, ਉਹਨੇ ਉਹ ਪਾਪ ਕੀਤਾ। ਫਿਰ ਪਿਆਰਿਓ ਇੱਕ ਪੁਰਾਣ ਕਹਿੰਦਾ ਜੀ ਇਹ ਤਾਂ ਸਭ ਤੋਂ ਵੱਡਾ ਦੇਵਤਾ ਹੈ। ਪੁਰਾਣਾਂ ਨੂੰ ਜਦੋਂ ਪੜੋਗੇ ਪਿਆਰਿਓ, ਸੱਚ ਜਾਣੋ ਮਨ ਦੇ ਵਿੱਚ ਕਿਸੇ ਵੀ ਦੇਵੀ ਦੇਵਤਾ ਭਗਵਾਨ ਦੇ ਪ੍ਰਤੀ ਕੋਈ ਸ਼ਰਧਾ ਭਾਵਨਾ ਦਾ ਜਨਮ ਨਹੀਂ ਹੋਵੇਗਾ। ਆਮ ਬੰਦਿਆਂ ਤੋਂ ਵੀ ਨਿਖਿਧ ਪਿਆਰਿਓ ਪਾਪ ਉਹਨਾਂ ਦੇ ਦਰਸਾਏ ਗਏ। ਇੱਕ ਪਾਸੇ ਕਹਿਣਾ ਜੀ ਇੰਦਰ ਦੇਵਤਾ, ਦੂਜੇ ਪਾਸੇ ਉਹਨੇ ਕੀ ਗੁਲ ਛਲਰੇ ਉਡਾਏ ਉਹ ਵੀ ਦੱਸ ਦਿੰਦੇ। ਇੱਕ ਪਾਸੇ ਫਿਰ ਵਿਸ਼ਨੂੰ ਜੀ ਨੂੰ ਭਗਵਾਨ ਕਹਿਣਾ, ਦੂਜੇ ਪਾਸੇ ਫਿਰ ਇਹੀ ਕਹਿੰਦੇ ਕਿ ਦੇਖੋ ਜੀ ਇਹ ਫਲਾਣੇ ਅਵਤਾਰੀ ਨੇ ਆ ਕੁਕਰਮ ਕੀਤਾ, ਉਹ ਕਰਨਾ ਕੀਤਾ। ਇੱਕ ਪਾਸੇ ਕਹਿੰਦੇ ਜੀ ਕਿ ਜੀ ਬ੍ਰਹਮਾ ਜਿਹੜਾ ਦੇਵਤਾ ਹੈ, ਅਤੇ ਨਾਲ ਹੀ ਪਿਆਰਿਓ ਮੈਂ ਬੇਨਤੀ ਕਰਾਂ ਅਤੇ ਜਦੋਂ ਉਹਦੇ ਇਹ ਇੰਨੇ ਸਿਰ ਲਾ ਕਰਕੇ ਦਿਖਾਉਂਦੇ, ਫਿਰ ਇਤਿਹਾਸ ਦੱਸਿਆ ਜਾਂਦਾ ਕਿ ਆਪਣੇ ਬੱਚੀ ਦੇ ਉੱਤੇ ਹੀ ਆ ਮੋਹਿਤ ਹੋ ਗਿਆ। ਇਹ ਕਿੱਥੋਂ ਦੀਆਂ ਗੱਲਾਂ? ਭਾਵ ਕਿ ਪੂਜਾ ਵੀ ਕਰਨੀ ਅਤੇ ਨਾਲ ਪਿਆਰਿਓ ਉਹਨਾਂ ਦੀ ਨਿਰਾਦਰੀ ਵੀ ਕਰਨੀ ਹੈ, ਉਹਨਾਂ ਦੀਆਂ ਬੇਇੱਜ਼ਤੀਆਂ ਕਰਨੀਆਂ। ਤਾਂ ਹੀ ਤਾਂ ਮਹਾਰਾਜ ਨੇ ਕਹਿ ਦਿੱਤਾ ਕਿ ਭਾਈ ਹਿੰਦੂ ਅੰਨਾ ਇਹ ਇਹੋ ਜਿਹੇ ਕੰਮ ਕਰਦੇ ਹਨ। ਸੋ ਰਹੋ ਵਿਚਾਰ। ਇਸ ਤਰ੍ਹਾਂ ਹੀ ਦੇਖੋ ਵਾਹਿਗੁਰੂ ਜੀ ਨੇ ਬਚਨ ਕੀਤਾ ਕਿਹਾ ਕਿ ਧਰਮ ਦਾ ਪ੍ਰਚਾਰ ਹੋਵੇਗਾ। ਹੁਣ ਆਹ ਜਿੰਨੇ ਵੀ ਪਿਆਰਿਓ ਜੋ ਕਰਮ ਕਾਂਡ ਹੁੰਦੇ ਨਾ, ਇਹ ਬਾਹਰੀ ਤੌਰ ਤੇ ਆਪਾਂ ਵੇਖਦੇ ਹਾਂ ਤੇ ਨਾਮ ਜਿਹੜਾ ਧਰਮ ਦਾ ਦਿੱਤਾ ਜਾਂਦਾ, ਨਾਮ ਕਹਿੰਦੇ ਕਿ ਜੀ ਇਹ ਧਾਰਮਿਕ ਤਿਉਹਾਰ, ਲੇਕਿਨ ਸੱਚ ਜਾਣੋ ਪਿਆਰਿਓ ਇਹਨਾਂ ਤਿਉਹਾਰਾਂ ਦੇ ਵਿੱਚ ਸਭ ਤੋਂ ਜ਼ਿਆਦਾ ਪਾਪ, ਸਭ ਤੋਂ ਜ਼ਿਆਦਾ ਗਲਤ ਕੰਮ ਜਿਹੜੇ ਹਨ ਇਹ ਲੋਕ ਆਪ ਖੁਦ ਕਰਦੇ ਹਨ। ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ, ਉਹਨਾਂ ਨੂੰ ਵੀ ਚਾਹੀਦਾ ਕਿ ਇਹਨਾਂ ਚੀਜ਼ਾਂ ਤੋਂ ਆਪਾਂ ਬਚ ਜਾਈਏ। ਇਸ ਕਰਕੇ ਵਾਹਿਗੁਰੂ ਜੀ ਨੇ ਬਚਨ ਕਰਨਾ ਕੀਤਾ ਕਿ ਭਾਈ ਮੈਂ ਤਾਂ ਕਰਕੇ ਆਵਾਂਗਾ ਆ ਕਰਕੇ ਕਿ ਜਦੋਂ ਧਰਮ ਨੂੰ ਧਰਮ ਪ੍ਰਗਟ ਹੋਵੇਗਾ, ਧਰਮ ਦਾ ਪ੍ਰਚਾਰ ਹੋਵੇਗਾ, ਇਹਦੇ ਨਾਲ ਹੀ ਅਧਰਮ ਦਾ ਨਾਸ਼ ਹੋਵੇਗਾ। ਹੁਣ ਇਹਦੇ ਲਈ ਪਹਿਲੇ ਤਾਂ ਬਹੁਤ ਸਾਰੇ ਅਵਤਾਰੀਆਂ ਨੂੰ, ਮਹਾਂਪੁਰਖਾਂ ਨੂੰ ਭੇਜਣਾ ਕੀਤਾ ਤੇ ਹੁਣ ਮੈਨੂੰ ਖੁਦ ਜਿਹੜਾ ਹੈ ਰੂਪ ਧਾਰਨ ਕਰਕੇ, ਸਰਗੁਣ ਰੂਪ ਧਾਰਨ ਕਰਕੇ ਮੈਨੂੰ ਆਉਣਾ ਪਵੇਗਾ, ਤਾਂ ਜਾ ਕਰਕੇ ਇਹ ਕਾਰਜ ਜਿਹੜੇ ਹਨ ਇਹ ਰਾਸ ਹੋਣਗੇ। ਜਿਸ ਤਰ੍ਹਾਂ ਪਿਆਰਿਓ ਆਪਾਂ ਵੇਖਦੇ ਨਾ ਕਿ ਕਈ ਵਾਰੀ ਜਦੋਂ ਜੰਗ ਹੁੰਦੀ ਹੈ, ਜਦੋਂ ਲੜਾਈਆਂ ਹੁੰਦੀਆਂ ਤੇ ਫਿਰ ਆਪਾਂ ਉਹ ਜਿਹੜੇ ਜਰਨੈਲ ਹੁੰਦੇ ਨਾ ਉਹ ਵੇਖਦੇ ਕਿ ਪਹਿਲਾਂ ਆਪ ਪਿਆਰਿਓ ਸਭ ਤੋਂ ਪਹਿਲਾਂ ਕੋਈ ਵੀ ਵੱਡਾ ਜਰਨੈਲ ਰਾਜਾ ਜਿਹੜਾ ਹੈ ਉਹ ਆਪ ਜੰਗ ਦੀ ਅਗਵਾਈ ਨਹੀਂ ਕਰਦਾ, ਆਪ ਉਹ ਜੰਗ ਦੇ ਵਿੱਚ ਨਹੀਂ ਉਤਰਦਾ। ਜਦੋਂ ਜੰਗ ਲੱਗੇ ਤੇ ਉਹ ਫਿਰ ਪਹਿਲੇ ਕੀ ਕਰਦਾ, ਆਪਣਾ ਕੋਈ ਫਲਾਣਾ ਮੰਤਰੀ, ਕੋਈ ਫਲਾਣਾ ਜਰਨੈਲ, ਫਲਾਣਾ ਆਗੂ ਉਹਨੂੰ ਭੇਜਦਾ। ਉਹ ਹਾਰ ਗਿਆ, ਉਹਨੇ ਕੋਈ ਕੰਮ ਨਹੀਂ ਕੀਤਾ, ਉਹ ਭੱਜ ਗਿਆ, ਉਹ ਖਤਮ ਹੋ ਗਿਆ, ਫਿਰ ਉਹ ਕੀ ਕਰਦਾ ਦੂਜੇ ਨੂੰ ਭੇਜਦਾ, ਕਹਿੰਦਾ ਕਿ ਭਾਈ ਤੂੰ ਚੱਲ ਜਾ, ਤੂੰ ਜਾ ਕਰਕੇ ਇਹ ਅਗਵਾਈ ਕਰ, ਜੰਗ ਜਿੱਤ ਕੇ ਆ। ਜਦੋਂ ਉਹ ਵੀ ਹਾਰ ਜਾਵੇ ਇਸ ਤਰ੍ਹਾਂ ਕਈਆਂ ਨੂੰ ਭੇਜਦਾ, ਲੇਕਿਨ ਜਦੋਂ ਉਹਨੂੰ ਪਤਾ ਲੱਗ ਜਾਵੇ ਕਿ ਭਾਈ ਹੁਣ ਮੈਂ ਆਪਣੇ ਇਹ ਜਰਨੈਲਾਂ ਨੂੰ ਭੇਜਾਂਗਾ, ਪਹਿਲਾਂ ਵੀ ਭੇਜਿਆ ਇਹਨਾਂ ਤੋਂ ਕੰਮ ਨਹੀਂ ਹੋਣਾ, ਇਹਨਾਂ ਨੂੰ ਭੇਜਿਆ ਤੇ ਮੇਰੀ ਹਾਰ ਜ਼ਰੂਰ ਹੋਵੇਗੀ, ਉਸ ਵੇਲੇ ਰਾਜਾ ਕਹਿੰਦਾ ਕਿ ਨਾ ਭਾਈ ਤੁਸੀਂ ਰੁਕ ਜਾਓ, ਇਹ ਕੰਮ ਜਿਹੜਾ ਤੁਹਾਤੋਂ ਨਹੀਂ ਹੋ ਸਕਦਾ, ਇਹ ਕੰਮ ਮੈਨੂੰ ਹੀ ਜਾ ਕਰਕੇ ਕਰਨਾ ਪਵੇਗਾ। ਤਾਂ ਉਹਨੂੰ ਪਿਆਰਿਓ ਖੁਦ ਜਿਹੜਾ ਅਖੀਰ ਦੇ ਵਿੱਚ ਰਾਜੇ ਨੂੰ ਖੁਦ ਆਉਣਾ ਪੈਂਦਾ, ਲੇਕਿਨ ਰਾਜਾ ਖੁਦ ਪਹਿਲਾਂ ਨਹੀਂ ਆਉਂਦਾ, ਉਹ ਪਹਿਲੇ ਦੂਜਿਆਂ ਨੂੰ ਭੇਜਦਾ ਕਿ ਤੂੰ ਚੱਲ ਜਾ ਭਾਈ ਕੰਮ ਕਰ, ਤੂੰ ਕਰ। ਜਦੋਂ ਸਾਰੇ ਜਿਹੜੇ ਫੇਲ ਹੋ ਗਏ ਅਖੀਰ ਨੂੰ ਉਹਨੂੰ ਫਿਰ ਮੈਦਾਨ ਦੇ ਵਿੱਚ ਉਤਰਨਾ ਪੈਂਦਾ। ਇਸ ਤਰ੍ਹਾਂ ਹੀ ਵਾਹਿਗੁਰੂ ਜੀ ਨੇ ਬਚਨ ਕੀਤਾ ਕਿ ਪਹਿਲਾਂ ਬਹੁਤ ਸਾਰਿਆਂ ਨੂੰ ਬਥੇਰਿਆਂ ਨੂੰ ਭੇਜਿਆ, ਲੇਕਿਨ ਇਹ ਉੱਥੇ ਜਾ ਕਰਕੇ ਉਹਨਾਂ ਨੇ ਆਪਣੀ ਪੂਜਾ ਕਰਾਉਣੀ ਸ਼ੁਰੂ ਕਰ ਦਿੱਤੀ, ਆਪਣੇ ਮਤ ਮਤਾਂਤਰ ਚਲਾ ਦਿੱਤੇ ਤੇ ਸਾਨੂੰ ਤੇ ਜੋ ਮਨੋਰਥ ਦੇ ਲਈ ਭੇਜਣਾ ਕੀਤਾ ਕਿ ਨਾਮ ਬਾਣੀ ਦਾ ਪ੍ਰਚਾਰ ਕਰੋ, ਉਤੋਂ ਤਾਂ ਉਹ ਬੰਦੇ ਰਹਿ ਗਏ, ਉਹਨਾਂ ਨੇ ਧਰਮ ਦੇ ਨਾਂ ਤੋਂ ਕੁਕਰਮ ਹੀ ਕਰਨਾ ਕੀਤਾ। ਇਸ ਕਰਕੇ ਵਾਹਿਗੁਰੂ ਜੀ ਨੇ ਕਿਹਾ ਕਿ ਐਤਕੀ ਮੈਨੂੰ ਖੁਦ ਅਵਤਾਰ ਸਰਗੁਣ ਸਰੂਪ ਧਾਰ ਕੇ ਮਾਤ ਲੋਕ ਦੇ ਵਿੱਚ ਆਉਣਾ ਪਵੇਗਾ। ਇਸ ਤਰ੍ਹਾਂ ਧਰਮ ਨੂੰ ਭਾਵ ਕੇ ਆ ਜਿਹੜਾ ਧਰਮ ਨੇ ਤੇ ਧੌਲ ਰੂਪੀ ਜਿਹੜਾ ਧਰਮ ਨੇ ਧਰਤੀ ਨੇ ਜਦੋਂ ਪੁਕਾਰ ਕੀਤੀ ਤੇ ਉਹਨੂੰ ਫਿਰ ਇੰਜ ਵਾਹਿਗੁਰੂ ਜੀ ਨੇ ਧੀਰਜ ਦੇਣਾ ਕੀਤਾ ਤੇ ਇਹਨੂੰ ਜਦੋਂ ਬਚਨ ਕੀਤਾ ਕਿ ਆ ਕੋਈ ਗੱਲ ਨਹੀਂ ਆ ਧਰਤੀ ਹੈ, ਧਰਮ ਨੂੰ ਬਚਨ ਕੀਤਾ ਕਿ ਤੁਸੀਂ ਫਿਕਰ ਨਾ ਕਰਨਾ ਕਰੋ, ਮੈਂ ਖੁਦ ਆ ਕਰਕੇ ਤੁਹਾਨੂੰ ਆਸਰਾ ਦਵਾਂਗਾ, ਨਾਮ ਬਾਣੀ ਦਾ ਪ੍ਰਚਾਰ ਕਰਾਂਗਾ, ਇਹਦੇ ਨਾਲ ਪਾਪਾਂ ਦਾ ਪਹਾੜ ਜਿਹੜਾ ਹੌਲਾ ਹੋ ਜਾਵੇਗਾ। ਇਸ ਤਰ੍ਹਾਂ ਦੇਖੋ ਕਿ ਧਰਮ ਨੇ ਤੇ ਧਰਤੀ ਨੇ ਜਦੋਂ ਵਾਹਿਗੁਰੂ ਜੀ ਦਾ ਆ ਬਚਨ ਜਿਹੜਾ ਆਕਾਸ਼ ਬਾਣੀ ਜੋ ਹੋਈ ਹੈ ਉਹਨੂੰ ਜਦੋਂ ਸਰਵਣ ਕਰਨਾ ਕੀਤਾ ਤੇ ਇਹ ਔਰ ਕਰ ਭਾਵ ਕੇ ਮਨ ਕਰਕੇ ਤਾਂ ਬਹੁਤ ਜ਼ਿਆਦਾ ਪ੍ਰਸੰਨ ਹੋਏ, ਲੇਕਿਨ ਪਿਆਰਿਓ ਮੁਖ ਮੋਨੀ ਤੇ ਧਰਮ ਨੇ ਕਿਹਨੂੰ ਇਹ ਪ੍ਰਚਾਰ ਨਹੀਂ ਕੀਤਾ ਕਿ ਨਹੀਂ ਜੀ ਹੁਣ ਤਾਂ ਆਉਣ ਵਾਲੇ, ਉਹਨਾਂ ਨੇ ਕਿਹਾ ਕਿ ਚਲੋ ਜੀ ਇਹ ਗੱਲ ਨੂੰ ਗੁਪਤ ਰਹਿਣ ਦਿਓ। ਇਹ ਅੰਦਰ ਖਾਤੇ ਤਾਂ ਬੜੇ ਪ੍ਰਸੰਨ ਹੋਏ, ਲੇਕਿਨ ਬਾਹਰੀ ਤੌਰ ਤੇ ਕੋਈ ਬਚਨ ਨਹੀਂ ਕਰਨਾ ਕੀਤਾ। ਹੁਣ ਇਹ ਤੋਂ ਬਾਅਦ ਪਿਆਰਿਓ ਜੋ ਕੁੱਲ ਜਿਹੜੀ ਹੈ ਮਹਾਰਾਜ ਨੇ ਕਿਹਾ ਨਾ ਧਨ ਸੋ ਵੰਸ਼, ਧਨ ਸੋ ਪਿਤਾ, ਧਨ ਸੋ ਮਾਤਾ, ਜਿਨ ਜਨ ਜਣੇ ਕਰਕੇ। ਯਾਦ ਰੱਖੋ ਜਿਸ ਕੁੱਲ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਦਾ ਜਨਮ ਹੁੰਦਾ ਉਹ ਕੁੱਲ ਵੀ ਪਿਆਰਿਓ ਧਨਤਾ ਦੇ ਯੋਗ ਹੋ ਜਾਂਦੀ ਹੈ। ਆਪਾਂ ਪੜ੍ਹਦੇ ਨਾ ਕਿ ਧਨ ਧਨ ਧਨ ਪਿਤਾ, ਧਨ ਧਨ ਕੁੱਲ, ਧਨ ਧਨ ਸੋ ਜਨਨੀ, ਜਿਨ ਗੁਰੂ ਜਣਿਆ ਮਾਏ। ਇਹ ਸਾਰੇ ਧਨਤਾ ਦੇ ਯੋਗ ਬਣ ਜਾਂਦੇ ਹਨ। ਜਦੋਂ ਕੁੱਲ ਦੀ ਗੱਲ ਕਰਦੇ ਹਾਂ ਕਈਆਂ ਨੂੰ ਪਿਆਰਿਓ ਇਹ ਬੜੀ ਅੱਗ ਲੱਗ ਜਾਂਦੀ ਹੈ, ਉਹ ਕਹਿੰਦੇ ਜੀ ਇਹ ਕੁਲਾਂ ਕਿਹੜੀਆਂ ਕੁਲਾਂ ਦੀਆਂ ਤੁਸੀਂ ਗੱਲਾਂ ਕਰ ਰਹੇ ਹੋ। ਨਹੀਂ ਪਿਆਰਿਓ, ਸਤਿਗੁਰੂ ਮਹਾਰਾਜ ਨੇ ਜਦੋਂ ਵਚਨ ਕਰ ਦਿੱਤਾ ਉਹ ਮਾਤਾ ਵੀ ਧਨ ਹੈ, ਉਹ ਪਿਤਾ ਵੀ ਧਨ ਹੈ, ਉਹ ਕੁੱਲ ਵੀ ਧਨ ਹੈ, ਕਿਉਂਕਿ ਉਹਨਾਂ ਦੀ ਕਮਾਈ ਬਹੁਤ ਤਗੜੀ ਹੁੰਦੀ ਹੈ। ਤਾਂ ਕਰਕੇ ਕੋਈ ਮਹਾਂਪੁਰਖ ਕੋਈ ਅਵਤਾਰੀ ਉਹਨਾਂ ਦੇ ਘਰ ਦੇ ਵਿੱਚ ਪ੍ਰਗਟ ਹੋਇਆ ਉਹਨਾਂ ਨੂੰ ਵੀ ਪਤਾ ਨਹੀਂ ਹੁੰਦਾ। ਸਤਿਗੁਰੂ ਮਹਾਰਾਜ ਜੀ ਦੇ ਮਾਤਾ ਪਿਤਾ ਜੀ ਨੂੰ ਵੀ ਨਹੀਂ ਪਤਾ ਪਿਆਰਿਓ, ਕਿਉਂਕਿ ਮਹਾਰਾਜ ਨੇ ਖੇਡ ਵਰਤਾਈ, ਉਹਨਾਂ ਨੂੰ ਵੀ ਨਹੀਂ ਪਤਾ ਸੀ ਕਿ ਭਾਈ ਸਾਡੇ ਘਰ ਦੇ ਵਿੱਚ ਅਵਤਾਰੀ ਹੋਵੇਗਾ। ਇਹ ਤਾਂ ਜੀਵਨ ਦੇ ਅਖੀਰ ਦੇ ਵਿੱਚ ਪਿਤਾ ਜੀ ਨੂੰ ਮਾਤਾ ਜੀ ਨੂੰ ਪਤਾ ਚੱਲਿਆ, ਉਹਨਾਂ ਨੇ ਅਖੀਰ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਨੂੰ ਪਾਰ ਬ੍ਰਹਮ ਪਰਮੇਸ਼ਰ ਕਰਕੇ ਮੰਨਣਾ ਕੀਤਾ। ਸੋ ਰਹੋ ਵਿਚਾਰ, ਹੁਣ ਕੁੱਲ ਦੀ ਗੱਲ ਜਿਹੜੀ ਹੈ ਜੋ ਆਪਾਂ ਰੋਜ਼ ਪੜ੍ਹਦੇ ਨਾ, ਤਿੰਨ ਬੇਦੀਆਂ ਕੀ ਕੁੱਲ ਬਿਖੈ, ਉਹ ਬੇਦੀਆਂ ਦੀ ਕੁੱਲ ਜਿਹੜੀ ਹੈ ਉਹ ਕਿਸ ਤਰ੍ਹਾਂ, ਉਹਦੇ ਬਾਬਤ ਹੁਣ ਕਵੀ ਰਾਜ ਜੀ ਅੱਗੇ ਬਚਨ ਕਰਦੇ ਹਨ। ਹੁਣ ਆਹ ਜਿਹੜਾ ਬਚਨ ਆਇਆ ਨਾ ਪਿਆਰਿਓ, ਕਿ ਧਰਮ ਨੇ ਫਰਿਆਦ ਕੀਤੀ, ਧਰਤੀ ਨੇ ਪੁਕਾਰ ਕਰਨੀ ਕੀਤੀ ਹੈ, ਉਹ ਤੋਂ ਬਾਅਦ ਉਹਦੀ ਪੁਕਾਰ ਸੁਣ ਕਰਕੇ ਸਤਿਗੁਰੂ ਮਹਾਰਾਜ ਜੀ ਜਿਸ ਤਰ੍ਹਾਂ ਮਾਤ ਲੋਕ ਦੇ ਵਿੱਚ ਜਦੋਂ ਆਏ ਤੇ ਇਹਦਾ ਬਚਨ ਤੇ ਭਾਈ ਗੁਰਦਾਸ ਸਾਹਿਬ ਜੀ ਨੇ ਬਹੁਤ ਪਿਆਰਾ ਬਚਨ ਕਰਨਾ ਕੀਤਾ, ਤੇ ਉਹਨਾਂ ਨੇ ਬਚਨ ਕੀਤਾ ਨਾ, ਖੜਾ ਇੱਕ ਤੇ ਪੈਰ ਤੇ ਪਾਪਾ ਸੰਗ ਬਹੁ ਭਾਰਾ ਹੋਆ, ਕਿ ਧਰਮ ਜਿਹੜਾ ਹੈ ਧੌਲਾ ਬਲਦ ਜਿਹੜਾ ਧਰਮ ਰੂਪੀ ਬਲਦ ਜਿਹੜਾ ਇਹ ਇੱਕ ਪੈਰ ਦੇ ਉੱਤੇ ਟਿਕਿਆ ਹੋਇਆ, ਪਾਪਾ ਸੰਗ ਬਹੁ ਭਾਰਾ ਹੋਇਆ, ਪਾਪ ਬਹੁਤ ਜ਼ਿਆਦਾ ਵੱਧ ਗਏ, ਬਹੁਤ ਜ਼ਿਆਦਾ ਭਾਰ ਵੱਧ ਗਿਆ, ਅਤੇ ਉਹਨੇ ਬਚਨ ਕਰਨਾ ਕੀਤਾ ਕਿ ਪਾਪਾ ਸੰਗ ਬਹੁ ਭਾਰਾ ਹੋਇਆ, ਅਤੇ ਅੱਗੇ ਉਹਨੇ ਬਚਨ ਕੀਤਾ, ਥੰਮੈ ਕੋਏ ਨਾ ਸਾਧ ਬਿਨ, ਸਾਧ ਨਾ ਦਿਸੈ ਜਗ ਵਿੱਚ ਕੋਆ, ਕਿ ਕੋਈ ਸਾਧ ਮਹਾਂਪੁਰਖ ਕੋਈ ਅਵਤਾਰੀ ਪੁਰਖ ਮਹਾਂਪੁਰਖ ਇਹ ਜਦੋਂ ਸੰਸਾਰ ਦੇ ਵਿੱਚ ਆਉਣਗੇ, ਮਾਤ ਲੋਕ ਦੇ ਵਿੱਚ ਆਉਣਗੇ, ਤਾਂ ਉਹਨਾਂ ਦਾ ਆਸਰਾ ਮੈਨੂੰ ਪ੍ਰਾਪਤ ਹੋਵੇਗਾ। ਨਾਮ ਧਰੀਕ ਤਾਂ ਅਵਤਾਰੀ ਗੁਰੂ ਜਨ ਜਿਹੜੇ ਇੱਥੇ ਸੰਸਾਰ ਦੇ ਵਿੱਚ ਬਥੇਰੇ ਲੋਕ ਬੈਠੇ ਹੋਏ ਹਨ, ਲੇਕਿਨ ਇਹਨਾਂ ਦੇ ਅੰਦਰ ਉਹ ਗੁਣ ਨਹੀਂ ਹੈ। ਥੰਮੈ ਕੋਏ ਨਾ ਸਾਧ ਬਿਨ, ਸਾਧ ਨਾ ਦਿਸੈ ਜਗ ਵਿੱਚ ਕੋਆ, ਧੌਲ ਧਰਮ ਪੁਕਾਰੈ ਤਲੈ ਖੜੋਆ, ਕਿ ਧਰਤੀ ਰੂਪੀ ਇਹ ਧਰਮ ਰੂਪੀ ਧੌਲਾ ਬਲ ਜਿਹੜਾ ਹੈ ਇਹਨੇ ਜਦੋਂ ਪੁਕਾਰ ਕਰਨੀ ਕੀਤੀ, ਫਰਿਆਦ ਕੀਤੀ ਹੈ ਵਾਹਿਗੁਰੂ ਜੀ ਦੇ ਚਰਨਾਂ ਦੇ ਵਿੱਚ, ਜਦੋਂ ਬੇਨਤੀ ਕਰਨੀ ਕੀਤੀ, ਦੇਖੋ ਇੱਥੇ ਬਚਨ ਆਇਆ, ਤੇ ਖੜਾ ਇੱਕ ਤੇ ਪੈਰ ਤੇ ਪਾਪਾ ਸੰਗ ਬਹੁ ਭਾਰਾ ਹੋਆ, ਥੰਮੈ ਕੋਏ ਨਾ ਸਾਧ ਬਿਨ, ਸਾਧ ਨਾ ਦਿਸੈ ਜਗ ਵਿੱਚ ਕੋਆ, ਧੌਲ ਧਰਮ ਪੁਕਾਰੈ ਤਲੈ ਖੜੋਆ, ਕਿ ਧਰਤੀ ਤੇ ਧਰਮ ਰੂਪੀ ਧੌਲਾ ਬਲਦ ਜਿਹੜਾ ਉਹਨੇ ਜਦੋਂ ਪੁਕਾਰ ਕੀਤੀ, ਅਗਲਾ ਫਿਰ ਸ਼ਬਦ ਆਉਂਦਾ, ਸੁਣੀ ਪੁਕਾਰ ਦਾ ਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ। ਜਦੋਂ ਧਰਮ ਨੇ ਫਰਿਆਦ ਕੀਤੀ, ਇਹਨੇ ਪੁਕਾਰ ਕਰਨੀ ਕੀਤੀ, ਉਹਦੀ ਪੁਕਾਰ ਸੁਣ ਕਰਕੇ ਵਾਹਿਗੁਰੂ ਜੀ ਨੇ ਅਕਾਲ ਪੁਰਖ ਪਰਮਾਤਮਾ ਜੀ ਨੇ ਤੇ ਗੁਰੂ ਨਾਨਕ ਜਗ ਮਾਹੇ ਪਠਾਇਆ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਜਗਤ ਦੇ ਵਿੱਚ ਭੇਜਣਾ ਕੀਤਾ। ਸੁਣੀ ਪੁਕਾਰ ਦਾ ਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ, ਚਰਨ ਧੋਏ ਰਹਿ ਰਾਸ ਕਰ, ਚਰਨਾ ਮ੍ਰਿਤ ਗੁਰ ਸਿੱਖਾਂ ਪਿਲਾਇਆ, ਪਾਰ ਬ੍ਰਹਮ ਪੂਰਨ ਬ੍ਰਹਮ ਕਲ ਯੁਗ ਅੰਦਰ ਇੱਕ ਦਿਖਾਇਆ, ਰਾਣਾ ਰੰਗ ਪਰਾਬਰੀ ਪੈਰੀ ਪਾਉਣਾ ਜਗ ਵਰਤਾਇਆ, ਉਲਟਾ ਖੇਲ ਪਿਰਾਮਕਾ ਪੈਰਾਂ ਉੱਪਰ ਸੀਸ ਨਵਾਇਆ, ਤੇ ਅੱਗੇ ਬਚਨ ਕਰਨਾ ਕੀਤਾ, ਕਿਹਾ ਕਲ ਯੁਗ ਬਾਬੇ ਤਾਰਿਆ, ਸਤਨਾਮ ਪੜ ਮੰਤਰ ਸੁਣਾਇਆ, ਕਲ ਤਾਰਨ

ਇਹ ਬੇਦੀ ਕੁਲ ਜਿਹੜੀ ਨਾ ਪਿਆਰਿਓ, ਜਦੋਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੀ ਰਚਨਾ ਆਪਾਂ ਜਦੋਂ ਪੜ੍ਹਦੇ ਹਾਂ ਤੇ ਉਹਦੇ ਵਿੱਚ ਆਉਂਦਾ ਨਾ, ਜਿਨ੍ਹਾਂ ਬੇਦ ਪੱਠਿਓ ਸੋ ਬੇਦੀ ਕਹਾਏ, ਤਿਨੇ ਧਰਮ ਕੇ ਕਰਮ ਨੀ ਕੇ ਚਲਾਏ। ਤੇ ਜਿਨ੍ਹਾਂ ਨੇ ਵੇਦ ਪਾਠ ਕਰਨਾ ਕੀਤਾ ਉਹਨਾਂ ਨੂੰ ਸੰਸਾਰ ਨੇ ਬੇਦੀ ਕਹਿਣਾ ਕੀਤਾ। ਹੁਣ ਇਹ ਬੇਦੀ ਵੀ ਜਿਹੜਾ ਨਾ ਸਾਧ ਸੰਗਤ ਜੀ, ਤੇ ਇਹ ਜਿਹੜੇ ਵੇਦਾਚਾਰੀਆ ਹੁੰਦੇ ਹਨ, ਤੇ ਚਾਰ ਵੇਦ ਮੰਨੇ ਜਾਂਦੇ। ਤੇ ਕਈ ਵਾਰੀ ਆਪਨੇ ਵੇਖਿਆ ਹੋਵੇਗਾ ਅੱਜ ਵੀ ਹਿੰਦੂਆਂ ਦੇ ਵਿੱਚ, ਇਹ ਜੀ ਵੇਦੀ ਹੈ, ਇਹ ਦੁਵੇਦੀ ਹੈ, ਇਹ ਤ੍ਰਿਵੇਦੀ ਹੈ, ਇਹ ਚਤੁਰਵੇਦੀ ਹੈ। ਭਾਵ ਕਿ ਜਿਹਨੂੰ ਚਤੁਰ ਚਾਰ ਵੇਦਾਂ ਦਾ ਪਾਠ ਕਰਨਾ ਕੀਤਾ ਤੇ ਉਹਦੇ ਲਈ ਇਹ ਲਕਬ ਲਾਇਆ ਜਾਂਦਾ ਕਿ ਜੀ ਇਹ ਚਤੁਰਵੇਦੀ ਹੈ। ਮਤਲਬ ਇਹਨੇ ਚਾਰ ਵੇਦਾਂ ਦਾ ਪਾਠ ਕਰਨਾ ਕੀਤਾ। ਇਹ ਤਾਂ ਪਿਆਰਿਓ ਕਰਮ ਨਾਮ ਹੋਇਆ। ਯਾਦ ਰੱਖੋ, ਕਰਮ ਨਾਮ ਜਿਹੜਾ ਹੈ, ਜਿਹੜਾ ਬੰਦੇ ਨੇ ਕਰਮ ਕਰਨਾ ਕੀਤਾ ਉਹਦੇ ਨਾਲ ਉਹ ਕਰਮ ਜਦੋਂ ਪਿਆਰਿਓ ਲੱਗ ਜਾਂਦਾ ਉਹਨੂੰ ਉਹ ਮੁਰਾਦਬਾ ਪ੍ਰਾਪਤ ਹੁੰਦਾ ਹੈ। ਲੇਕਿਨ ਕਈ ਵਾਰੀ ਬੰਦਿਆਂ ਨੂੰ ਪਿਆਰਿਓ ਕਰਮ ਨਾਮ ਵਿਰਾਸਤ ਤੋਂ ਪ੍ਰਾਪਤ ਹੋ ਜਾਂਦਾ, ਲੇਕਿਨ ਅੱਗੇ ਉਹ ਬੰਦੇ ਉਹੋ ਜਿਹੇ ਕਰਮ ਨਹੀਂ ਕਰਦੇ ਹਨ, ਤਾਂ ਕਰਕੇ ਉਹ ਵਿਅਕਤੀ ਅਧੂਰਾ ਰਹਿ ਜਾਂਦਾ। ਮੈਂ ਜੋ ਬੇਨਤੀ ਕਰ ਰਿਹਾ, ਕਈ ਵਾਰੀ ਪਿਆਰਿਓ ਹੁਣ ਅੱਜ ਦੇ ਜ਼ਮਾਨੇ ਦੇ ਵਿੱਚ ਕਈ ਲੋਕਾਂ ਦਾ ਸਰਨੇਮ ਜਿਹੜਾ ਨਾ ਉਹ ਬੇਦੀ ਹੋਵੇਗਾ, ਕਈਆਂ ਦਾ ਦੁਵੇਦੀ, ਤ੍ਰਿਵੇਦੀ, ਚਤੁਰਵੇਦੀ। ਉਹ ਬੜੇ ਐਨ ਫਖਰ ਦੇ ਨਾਲ ਲਿਖਦੇ ਕਿ ਜੀ ਅਸੀਂ ਦੁਵੇਦੀ ਹਾਂ, ਤ੍ਰਿਵੇਦੀ ਹਾਂ। ਠੀਕ ਹੈ ਭਾਈ, ਲੇਕਿਨ ਉਹਨਾਂ ਨੂੰ ਪੁੱਛੋ ਕਿ ਮਿੱਤਰਾ ਤੂੰ ਆਪਣੇ ਨਾਮ ਦੇ ਨਾਲ ਦੁਵੇਦੀ ਲਾ ਰਿਹਾ, ਤ੍ਰਿਵੇਦੀ ਲਾ ਰਿਹਾ, ਤਿਨੇ ਕਿਹੜੇ ਤਿੰਨ ਵੇਦ ਪੜ੍ਹੇ ਸਾਨੂੰ ਦੱਸ, ਕਿਹੜੇ ਵੇਦਾਂ ਦਾ ਪਾਠ ਕੀਤਾ। ਸੱਚ ਜਾਣੋ ਪਿਆਰਿਓ, ਉਹਨਾਂ ਨੂੰ ਵੇਦਾਂ ਦਾ ਨਾਮ ਵੀ ਪਤਾ ਨਹੀਂ ਹੁੰਦਾ ਕਿ ਤਿੰਨ ਵੇਦ ਦੀ ਤੂੰ ਗੱਲ ਕਰ ਰਿਹਾ, ਦੱਸ ਉਹ ਕਿਹੜੇ ਤਿੰਨ ਵੇਦ। ਕੋਈ ਲਿਖਦਾ ਚਤੁਰਵੇਦੀ ਹੈ, ਕਈਆਂ ਦੇ ਸਰਨੇਮ ਆਪਾਂ ਵੇਖਦੇ ਨਾ ਪਿਆਰਿਓ ਚਤੁਰਵੇਦੀ ਕਰਕੇ। ਚਾਰ ਵੇਦਾਂ ਦਾ ਪਾਠ ਕਰਨਾ ਕੀਤਾ ਜੀ, ਚਾਰ ਵੇਦਾਂ ਦੇ ਪਾਠੀ ਹਨ, ਉਹਨਾਂ ਨੂੰ ਵੇਦਾਂ ਦਾ ਪਾਠ ਛੱਡ ਦਿਓ, ਚਾਰ ਵੇਦ ਕਿਹੜੇ ਉਹਦਾ ਵੀ ਪਤਾ ਨਹੀਂ ਹੁੰਦਾ। ਇਹ ਕੁਲ ਦੀ ਆਰੰਭ ਦਾ ਪਿਆਰਿਓ ਰਘੂਵੰਸ਼ ਜੀ ਜਿਹੜੇ ਹਨ, ਕਿਉਂਕਿ ਰਾਮ ਚੰਦਰ ਜੀ ਦੇ ਦਾਦਾ ਪਰਦਾਦਿਆਂ ਦੇ ਵਿੱਚੋਂ ਪਿਆਰਿਓ ਰਘੂ ਰਾਜ ਜਿਹੜਾ ਇਹ ਬਹੁਤ ਧਰਮਾਤਮਾ ਮਹਾਂਪੁਰਖ ਹੋਇਆ, ਤੇ ਇਹਨੇ ਇਹਦੀ ਕੁਲ ਦਾ ਨਾਮ ਜਿਹੜਾ ਇਹ ਰਘੂ ਪਿਆਰਿਓ ਰਾਜਾ ਹੋਇਆ ਹੈ। ਇਹ ਦਸ਼ਰਥ ਦਾ ਪਿਤਾ ਸੀ ਤੇ ਬਹੁਤ ਚੜ੍ਹਦੀ ਕਲਾ ਵਾਲਾ, ਬਹੁਤ ਤਕੜਾ ਮਹਾਂਪੁਰਖ। ਕਈ ਵਾਰੀ ਕੋਈ ਪਰਿਵਾਰ ਦੇ ਵਿੱਚ ਪਿਆਰਿਓ ਆਪਾਂ ਵੇਖਦੇ ਹਾਂ ਕਿਸੇ ਬੰਦੇ ਨੇ ਬਹੁਤ ਜ਼ਿਆਦਾ ਕਮਾਈ ਕਰਨੀ ਕੀਤੀ, ਸੱਚ ਜਾਣੋ ਪਿਆਰਿਓ ਉਹਦੀ ਕਮਾਈ ਕਰਕੇ ਉਹਦੇ ਨਾਮ ਦੇ ਨਾਲ ਉਹ ਵੰਸ਼ ਜਿਹੜੀ ਹੈ ਉਹ ਅੱਗੇ ਆ ਜਾਂਦੀ ਹੈ। ਰਘੂ ਰਾਜਾ ਹੋਇਆ, ਇਹਦਾ ਵੀ ਜ਼ਿਕਰ ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਦੇ ਵਿੱਚ ਸਾਨੂੰ ਪ੍ਰਾਪਤ ਹੁੰਦਾ। ਅੱਜ ਰਾਜਾ ਹੋ ਗਿਆ, ਔਰ ਵੀ ਇਹ ਪਹਿਲੇ ਰਾਜੇ ਹੋਏ ਉਹਦੇ ਵਿੱਚੋਂ ਰਘੂ ਰਾਜਾ ਹੋਇਆ। ਤੇ ਫਿਰ ਅੱਗੋਂ ਜਿਹੜੀ ਰਘੂ ਦੀ ਵੰਸ਼ ਜਿਹੜੀ ਹੋਈ ਹੈ ਉਹਨਾਂ ਨੂੰ ਫਿਰ ਕਿਹਾ ਗਿਆ ਕਿ ਜੀ ਇਹ ਰਘੂਵੰਸ਼ੀ ਹਨ। ਤੇ ਰਘੂਵੰਸ਼ੀ ਦੇ ਵਿੱਚ ਜਿਸ ਤਰ੍ਹਾਂ ਕਿ ਰਾਮ ਚੰਦਰ ਜੀ ਰਘੂ ਜੀ ਤੋਂ ਬਾਅਦ ਜਿਹੜੇ ਹਨ, ਦਸ਼ਰਥ ਹੋ ਗਿਆ, ਹੋ ਸਕਦਾ ਇਹ ਤੋਂ ਪਹਿਲੇ ਵੀ ਕੋਈ ਹੋਏ ਹੋਣਗੇ, ਰਾਮ ਚੰਦਰ ਜੀ ਵੀ ਜਿਹੜੇ ਹਨ ਉਹ ਵੀ ਰਘੂਵੰਸ਼ ਦੇ ਵਿੱਚੋਂ ਹੋਏ। ਉਹ ਤੋਂ ਬਾਅਦ ਰਾਮ ਚੰਦਰ ਜੀ ਦੇ ਜਿਹੜੇ ਪੁੱਤਰ ਦੋ ਉਹਨਾਂ ਦੇ ਲੜਕੇ ਜਿਹੜੇ ਹਨ, ਲਵ ਹੋ ਗਿਆ ਤੇ ਦੂਜਾ ਜਿਹੜਾ ਕੁਸ਼ੂ ਹੋ ਗਿਆ। ਤੇ ਲਵ ਕਰਕੇ ਪਿਆਰਿਓ ਜੋ ਉਹਨਾਂ ਦਾ ਜੇਠਾ ਲੜਕਾ ਸੀ ਨਾ ਰਾਮ ਚੰਦਰ ਜੀ ਦਾ, ਲਵ ਜਿਹਦਾ ਨਾਮ ਸੀ, ਉਹਨੇ ਜਿਹੜਾ ਸ਼ਹਿਰ ਵਸਾਉਣਾ ਕੀਤਾ ਉਹਨੂੰ ਆਪਾਂ ਲਵਪੁਰੀ ਬੋਲਦੇ ਹਾਂ, ਜਿਹਨੂੰ ਅੱਜ ਆਪਾਂ ਲਾਹੌਰ ਬੋਲਦੇ ਹਾਂ। ਲਾਹੌਰ ਦੀ ਰਚਨਾ ਹੀ ਪਿਆਰਿਓ ਲਵ ਤੋਂ ਹੋਈ ਹੈ। ਜਿਹੜਾ ਕੁਸ਼ੂ ਜਿਹੜਾ ਹੈ ਉਹਨੇ ਕਸੂਰ ਸ਼ਹਿਰ ਜਿਹੜਾ ਹੈ ਉਹ ਇਲਾਕੇ ਨੂੰ ਉਹਨੇ ਆਬਾਦ ਕਰਨਾ ਕੀਤਾ। ਉਹ ਤੋਂ ਬਾਅਦ ਜਿਹੜੇ ਨਾ ਇਹਨਾਂ ਦੀ ਵੰਸ਼ ਅੱਗੇ ਪਹਿਲੇ ਚੱਲਦੀ ਰਹੀ, ਪਹਿਲੇ ਤਾਂ ਇਹਨਾਂ ਨੇ ਛੱਤਰੀ ਧਰਮ ਨਿਭਾਇਆ, ਜੰਗ ਯੁੱਧ ਕਰਦੇ ਰਹੇ, ਲੇਕਿਨ ਬਾਅਦ ਦੇ ਵਿੱਚ ਪਿਆਰਿਓ ਜਦੋਂ ਆਪਾਂ ਵੇਖਦੇ ਹਾਂ ਇੱਕ ਸਮੇਂ ਤੋਂ ਬਾਅਦ ਉਹਦੇ ਵਿੱਚ ਜਦੋਂ ਆਪਣੇ ਜੋ ਪੁਸ਼ਤੈਨੀ ਕੰਮ ਦੇ ਵਿੱਚ ਬੰਦੇ ਨੂੰ ਜਦੋਂ ਪੈਸਾ ਜ਼ਿਆਦਾ ਨਹੀਂ ਮਿਲਦਾ, ਬਹੁਤ ਪਰੇਸ਼ਾਨੀਆਂ ਦਿੱਕਤਾਂ ਹੁੰਦੀਆਂ, ਤੇ ਲੋਕ ਕੀ ਕਰਦੇ ਪਿਆਰਿਓ ਆਪਣਾ ਉਹ ਪੁਸ਼ਤੈਨੀ ਕੰਮ ਜਿਹੜਾ ਛੱਡ ਕਰਕੇ ਉਹ ਦੂਜੇ ਕੰਮਾਂ ਦੇ ਵਿੱਚ ਪੈ ਜਾਂਦੇ। ਉਹ ਕਹਿੰਦੇ ਕਿ ਰਹਿਣ ਦਿਓ ਭਾਈ, ਇਹ ਕੰਮ ਦੇ ਵਿੱਚ ਬਹੁਤ ਦਿੱਕਤਾਂ ਆ ਰਹੀਆਂ। ਉਹ ਆਪਣਾ ਕਰਮ ਜਿਹੜਾ ਛੱਡ ਦਿੰਦੇ। ਕਈ ਵਾਰੀ ਖੇਤੀ ਕਰਨ ਵਾਲਾ ਜਿਹੜਾ ਜੱਟ ਜਿਹੜਾ ਜ਼ਿਮੀਂਦਾਰਾ ਕਰਨ ਵਾਲਾ, ਉਹ ਜਦੋਂ ਖੇਤੀ ਵਿੱਚ ਜ਼ਿਆਦਾ ਨੁਕਸਾਨ ਹੋ ਜਾਵੇ ਉਹ ਆਪਣੇ ਖਿੱਤੇ ਬਦਲ ਦਿੰਦੇ। ਜਿਸ ਤਰ੍ਹਾਂ ਕਈ ਸਿਕਲੀਗਰ ਵੀ

ਇਹ ਕਰਨਾ, ਲੇਕਿਨ ਸਮਾਂ ਜਦੋਂ ਖਰਾਬ ਹੋ ਜਾਵੇ ਉਹਦੇ ਵਿੱਚ ਗੁਜ਼ਰ ਬਸਰ ਨਾ ਹੋਵੇ, ਉਹ ਆਪਣਾ ਖਿੱਤਾ ਜਿਹੜਾ ਹਨ ਉਹ ਬਦਲ ਦਿੰਦੇ ਹਨ। ਇਸ ਤਰ੍ਹਾਂ ਇਹਨਾਂ ਦਾ ਖਿੱਤਾ ਤਾਂ ਛਤਰੀਆਂ ਦਾ ਸੀ, ਲੇਕਿਨ ਇਹਨਾਂ ਨੇ ਆਪਣਾ ਖਿੱਤਾ ਫਿਰ ਬਦਲ ਦਿੱਤਾ ਤੇ ਉਹਨਾਂ ਦੇ ਵਿੱਚੋਂ ਪਿਆਰਿਓ ਉਹਨਾਂ ਨੇ ਵੇਦ ਪਾਠ ਕਰਨੇ ਸ਼ੁਰੂ ਕਰ ਦਿੱਤੇ, ਤੇ ਜਿਨ੍ਹਾਂ ਨੇ ਫਿਰ ਵੇਦ ਪਾਠ ਕਰਨਾ ਸ਼ੁਰੂ ਕਰ ਦਿੱਤਾ ਸੀ ਪਿਆਰਿਓ, ਇਹ ਆਦਿ ਕਾਲ ਤੋਂ ਇਹਨਾਂ ਦੀ ਵੰਸ਼ ਦੇ ਵਿੱਚੋਂ ਫਿਰ ਪਿਆਰਿਓ ਜਿਨ੍ਹਾਂ ਵੇਦ ਪੱਠਿਓ ਸੋ ਵੇਦੀ ਕਹਾਏ, ਤਿਨੇ ਧਰਮ ਕੇ ਕਰਮ ਨੀ ਕੇ ਚਲਾਏ। ਇਹ ਦੋ ਜਿਹੜੀ ਕੁੱਲਾਂ ਜਿਹੜੀਆਂ, ਇੱਕ ਤਾਂ ਸਨੌਡ ਸੋਢੀ ਜਿਹੜੇ ਹਨ, ਜਿਸ ਤਰ੍ਹਾਂ ਕਿ ਬੇਦੀ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਚੌਥੇ ਪਾਤਸ਼ਾਹ ਜੀ ਮਹਾਰਾਜ ਸੋਢੀ ਪਰਿਵਾਰ ਦੇ ਵਿੱਚੋਂ, ਇਹਨਾਂ ਦਾ ਪਿਛੋਕੜ ਜੇ ਆਪਾਂ ਵੇਖਦੇ ਹਾਂ ਰਾਮ ਚੰਦਰ ਜੀ ਦੀ ਕੁੱਲ ਦੇ ਵਿੱਚੋਂ, ਰਘੂ ਕੁੱਲ ਦੇ ਵਿੱਚੋਂ, ਫਿਰ ਅੱਗੇ ਜਾ ਕਰਕੇ ਇਹ ਇੱਕੋ ਹੀ ਕੁੱਲ ਦੇ ਸਨ, ਫਿਰ ਬਾਅਦ ਦੇ ਵਿੱਚ ਜਿਨ੍ਹਾਂ ਨੇ ਵੇਦ ਪਾਠ ਕਰਨੇ ਸ਼ੁਰੂ ਕਰ ਦਿੱਤੇ ਉਹ ਪਿਆਰਿਓ ਫਿਰ ਵੇਦੀ ਬਣ ਗਏ, ਤੇ ਜਿਨ੍ਹਾਂ ਨੇ ਛਤਰੀ ਧਰਮ ਅਪਣਾਉਣਾ ਕੀਤਾ ਉਹ ਸੋਢੀ ਬਣ ਗਏ ਹਨ, ਤੇ ਜਿਨ੍ਹਾਂ ਵੇਦ ਪੱਠੇ ਉਹ ਸੋ ਵੇਦੀ ਕਹਾਏ, ਤਿਨੇ ਧਰਮ ਕੇ ਕਰਮ ਨੀ

0: ਉਹਨਾਂ ਨੇ ਵੇਖਿਆ ਕਿ ਭਾਈ ਬੇਦੀ ਕੁੱਲ ਜਿਹੜੀ ਹੈ ਇਹ ਬੜੀ ਸਿਰਮੌਰ ਬੜੀ ਨਿਰਮਲ ਹੈ, ਇਹਦੇ ਵਿੱਚ ਆਪਾਂ ਨੇ ਅਵਤਾਰ ਧਾਰਨ ਕਰਨਾ। ਇਸ ਬੇਦੀ ਕੁੱਲ ਦੇ ਵਿੱਚ ਅਕਾਲ ਪੁਰਖ ਪਰਮਾਤਮਾ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਨੇ ਹੁਣ ਅਵਤਾਰ ਧਾਰਨ ਕਰਨਾ ਕੀਤਾ।
1: ਨਿਸਕੁਚਾਲ ਕਲ ਕਾਲ ਤਮ ਉਡਗਨ ਦੰਭ ਸਮਾਜ
0: ਤੇ ਨਿਸਕੁਚਾਲ, ਹੁਣ ਇੱਕ ਬੜਾ ਪਿਆਰਾ ਕਵੀ ਰਾਜੀ ਦ੍ਰਿਸ਼ਟਾਂਤ ਦਿੰਦੇ ਕਿ ਰਾਤ ਕੁਚਾਲ ਹੋ ਗਈ ਹੈ, ਕਲ ਕਾਲ ਭਾਵ ਕਿ ਕਲਯੁਗ ਦਾ ਸਮਾਂ ਇਹ ਅੰਧਕਾਰ ਦੇ ਵੱਤ ਹੋ ਗਿਆ, ਹਰ ਪਾਸੇ ਦੰਭ ਰੂਪੀ ਉਡਗਨ।

0: ਪਏ ਪਏ ਕੁਮੁਦ, ਕੁਮੁਦਨੀ ਦਾ ਫੁੱਲ ਜਿਹੜਾ ਜਿਹੜਾ ਸਰੋਵਰਾਂ ਦੇ ਕੰਡੇ ਰਹਿੰਦਾ, ਇਹ ਕੁਮੁਦਨੀ ਦਾ ਫੁੱਲ ਪਿਆਰੇ ਔਰ ਰਾਤ ਨੂੰ ਖਿੜਦਾ ਹੈ, ਤੇ ਇਹ ਮੁਹੰਮਦੀ ਰਾਜ ਜਿਹੜਾ ਹੈ ਇਸਲਾਮ ਦਾ ਰਾਜ, ਜੋ ਇੱਥੇ ਮੁਸਲਮਾਨ ਸ਼ਾਸਕਾਂ ਨੇ ਹਿੰਦੁਸਤਾਨ ਦੇ ਉੱਤੇ, ਚਾਹੇ ਮੁਗਲੀਆ ਸਲਤਨਤ ਹੋਵੇ ਭਾਵੇਂ ਉਹਨਾਂ ਤੋਂ ਪਹਿਲੇ ਪਿਆਰਿਓ, ਇਹ ਲੋਧੀ ਆਦਿਕ ਜਿਹੜੇ ਨਾ ਮਹਾਰਾਜੀ ਦੇ ਵੇਲੇ ਲੋਧੀਆਂ ਦਾ ਰਾਜ ਸੀ, ਉਹ ਵੀ ਤਾਂ ਮੁਸਲਮਾਨ ਸਨ। ਇਹਨਾਂ ਦਾ ਰਾਜ ਜਿਹੜਾ ਇਹ ਇੰਦ ਦੇ ਵੱਤ ਭਾਵ ਕੇ ਕਿ ਇਹ ਚੰਦਰਮਾ ਦੇ ਵੱਤ ਹੋ ਗਿਆ। ਹੁਣ ਇਹਨਾਂ ਨੂੰ ਹਰਨ ਦੇ ਲਈ, ਇਹਨਾਂ ਨੂੰ ਨਾਸ਼ ਕਰਨ ਦੇ ਲਈ ਸਤਿਗੁਰੂ ਮਹਾਰਾਜ ਸੂਰਜ ਦੇ ਵੱਤ ਹੋਏ ਹਨ।
1: ਨਾਨਕ ਤੇਜ ਪ੍ਰਭਾਵ,
0: ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਸੂਰਜ ਦਾ ਰੂਪ ਧਾਰਨ ਕਰਨਾ ਕੀਤਾ। ਇਹਦੇ ਬਾਬਤ ਆਪਾਂ ਸ਼ਬਦ ਪੜ੍ਹਦੇ ਨਾ, ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਵਾ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛੱਪੇ ਹਨੇਰ ਖਲੋਆ, ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ ਨਾ ਧੀਰ ਤਰੋਵਾ, ਜਿੱਥੇ ਬਾਬਾ ਪੈਰ ਤਰੇ ਪੂਜਾ ਆਸਨ ਥਾਪਣ ਸੋਵਾ, ਤੇ ਸਿੱਧ ਆਸਨ ਸਭ ਜਗਤ ਦੇ ਨਾਨਕ ਆਦਮਤੇ ਜੇ ਕੋਵਾ, ਇਸ ਤਰ੍ਹਾਂ ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਿਸੋਵਾ, ਤੇ ਇਸ ਤਰ੍ਹਾਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਜਦੋਂ ਪ੍ਰਗਟ ਹੋਏ ਹਨ, ਤੇ ਭਾਈ ਗੁਰਦਾਸ ਸਾਹਿਬ ਜੀ ਨੇ ਵੀ ਇਹ ਬਚਨ ਕਰਨਾ ਕੀਤਾ, ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਵਾ। ਜਿਸ ਤਰ੍ਹਾਂ ਕਿ ਸੂਰਜ ਜਦੋਂ ਪ੍ਰਗਟ ਹੋ ਜਾਵੇ ਤੇ ਉਸ ਵੇਲੇ ਤੇ ਧੁੰਦ ਜਿਹੜੀ ਹੁੰਦੀ ਹੈ, ਹੁਣ ਆਪਾਂ ਵੇਖਦੇ ਹਾਂ ਸਰਦੀਆਂ ਦੀ ਰੁੱਤ ਦੇ ਵਿੱਚ ਪੰਜਾਬ ਆਦਿਕ ਸਥਾਨਾਂ ਦੇ ਵਿੱਚ ਜੋ ਬਹੁਤ ਜ਼ਿਆਦਾ ਧੁੰਦ ਛਾ ਜਾਂਦੀ ਹੈ, ਲੇਕਿਨ ਸੂਰਜ ਦੀ ਤਪਸ਼ ਜਦੋਂ ਵੱਧ ਜਾਵੇ ਉਹ ਧੁੰਦ ਜਿਹੜੀ ਹੈ ਉਹ ਹਟ ਜਾਂਦੀ ਹੈ, ਤੇ ਹਨੇਰਾ ਜਿਹੜਾ ਰਾਤ ਦਾ ਹਨੇਰਾ ਜਿਹੜਾ ਹੈ ਉਹ ਖਤਮ ਹੋ ਜਾਂਦਾ। ਜਿਹੜੇ ਰਾਤ ਨੂੰ ਪਿਆਰੇ ਉਹ ਤਾਰੇ ਟਿਮਟਿਮਾਉਂਦੇ ਹਨ, ਉਹ ਬਿਲਕੁਲ ਜਿਹੜੇ ਨਜ਼ਰ ਨਹੀਂ ਆਉਂਦੇ, ਸੂਰਜ ਦੀ ਰੋਸ਼ਨੀ ਵੀ ਜਿਹੜੀ ਚੰਦਰਮਾ ਦੀ ਰੋਸ਼ਨੀ ਜਿਹੜੀ ਆ ਉਹ ਵੀ ਘੱਟ ਜਾਂਦੀ ਹੈ। ਦਿਨ ਦੇ ਵਿੱਚ ਕਈ ਵਾਰੀ ਚੰਦਰਮਾ ਆਕਾਸ਼ ਵਿੱਚ ਨਜ਼ਰ ਆਉਂਦਾ, ਲੇਕਿਨ ਪਿਆਰਿਓ ਉਹਦੀ ਕੋਈ ਹੋਂਦ ਜਿਹੜੀ ਹੈ ਉਹ ਬਰਕਰਾਰ ਨਹੀਂ ਰਹਿੰਦੀ ਹੈ। ਇਸ ਤਰ੍ਹਾਂ ਹੀ ਦੇਖੋ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਸੂਰਜ ਰੂਪ ਧਾਰਨ ਕਰਕੇ ਪ੍ਰਗਟ ਹੋਏ, ਜਦੋਂ ਸੂਰਜ ਚੜ ਜਾਵੇ ਗਿਆਨ ਦਾ ਸੂਰਜ ਰੂਪੀ ਸਤਿਗੁਰੂ ਜੀ ਪ੍ਰਗਟ ਹੋਏ, ਅਗਿਆਨਤਾ ਦਾ ਅੰਧਕਾਰ ਜਿਹੜਾ ਹੈ ਉਹ ਖਤਮ ਹੋ ਗਿਆ, ਪਖੰਡ ਦਾ ਜਿਹੜਾ ਜਿਹੜੀ ਧੁੰਦ ਜਿਹੜੀ ਹੈ ਉਹ ਹਟ ਗਈ ਹੈ। ਜਿਹੜੇ ਦੰਭੀ ਪਖੰਡੀ ਜਿਹੜੇ ਹਨ ਤੇ ਜੋ ਦੰਭ ਪਖੰਡ ਕਰਕੇ ਆਪਣੇ ਜਿਹੜੇ ਹਨ ਉਧਰ ਦਾ ਭੋਖਣ ਕਰ ਰਹੇ ਸਨ, ਧਰਮ ਨੂੰ ਜਿਨ੍ਹਾਂ ਨੇ ਧੰਦਾ ਬਣਾ ਕਰਕੇ ਰੱਖ ਦਿੱਤਾ, ਉਹ ਧਰਮੀ ਜਿਹੜੇ ਦੰਭੀ ਰੂਪੀ ਤਾਰੇ ਜਿਹੜੇ ਹਨ ਉਹ ਵੀ ਛੁੱਪ ਗਏ, ਤੇ ਕੁਮਦਨੀ ਦੇ ਫੁੱਲ ਜਿਹੜੇ ਹਨ ਉਹ ਮੁਰਝਾ ਗਏ ਖਤਮ ਹੋ ਗਏ, ਤੇ ਇਹਨੂੰ ਵੇਖ ਕਰਕੇ ਕਮਲ ਦੇ ਫੁੱਲ ਰੂਪੀ ਗੁਰੂ ਕੇ ਸਿੱਖ ਉਹ ਖਿੜ ਗਏ ਹਨ। ਸਤਿਗੁਰੂ ਮਹਾਰਾਜ ਜਿਸ ਤਰ੍ਹਾਂ ਸੂਰਜ ਦੇ ਵਿੱਚੋਂ ਕਿਰਨਾਂ ਨਿਕਲਦੀਆਂ, ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਵਿੱਚੋਂ ਬਚਨਾ ਬਾਣੀ ਰੂਪੀ ਕਿਰਨਾਂ ਦੀ ਪ੍ਰਾਪਤੀ ਹੋਈ ਹੈ।
1: ਸੰਤ ਤਾਮਰਸ ਹੀਰ ਵਿਕਾਸੇ,
0: ਇਹ ਸੰਤ ਰੂਪੀ ਜਿਹੜੇ ਪਿਆਰੇ ਔਰ ਜਿਸ ਤਰ੍ਹਾਂ ਕਿ ਕਿਰਨਾਂ ਨੂੰ ਵੇਖ ਕਰਕੇ ਕਮਲ ਦਾ ਫੁੱਲ ਖਿੜ ਜਾਂਦਾ, ਇਸ ਤਰ੍ਹਾਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਜਦੋਂ ਮਾਤ ਲੋਕ ਦੇ ਵਿੱਚ ਆਏ ਪ੍ਰਗਟ ਹੋਏ, ਉਹਨਾਂ ਨੂੰ ਵੇਖ ਕਰਕੇ ਜਿਹੜੇ ਸੱਚੇ ਸਾਧੂ ਸੰਤ ਜਿਹੜੇ ਮਹਾਂਪੁਰਖ ਉਹ ਬਹੁਤ ਜ਼ਿਆਦਾ ਪ੍ਰਸੰਨ ਹੋਏ ਹਨ। ਜਿਹੜਾ ਉੱਲੂ ਹੁੰਦਾ ਨਾ ਪਿਆਰੇ, ਉਹ ਯਾਦ ਰੱਖੋ ਜਦੋਂ ਸੂਰਜ ਚੜ ਜਾਵੇ ਉੱਲੂ ਅੰਨਾ ਹੋ ਜਾਂਦਾ, ਉਹ ਛੁੱਪ ਜਾਂਦਾ। ਜਿਹੜੇ ਜਿਨ੍ਹਾਂ ਨੇ ਦੰਭ ਦੀਆਂ ਦੁਕਾਨਾਂ ਚਲਾਈਆਂ, ਜਿਹੜੇ ਪਖੰਡ ਕਰਦੇ, ਇਹ ਪਖੰਡੀ ਰੂਪੀ ਉੱਲੂ ਜਿਹੜੇ ਸਨ, ਗੁਰੂ ਨਾਨਕ ਰੂਪੀ ਸੂਰਜ ਜਦੋਂ ਚੜਿਆ ਉਹ ਅੰਨੇ ਹੋ ਗਏ, ਉਹ ਜਾ ਕਰਕੇ ਲੋਕ ਛੁੱਪ ਗਏ ਹਨ। ਤੇ ਫਿਰ ਜਿਹੜੇ ਚਕਵਾ ਚਕਵੀ ਜਿਹੜੇ ਹਨ, ਤੇ ਜਦੋਂ ਦਿਨ ਚੜਦਾ ਉਹਨਾਂ ਦਾ ਮਿਲਾਪ ਹੋ ਜਾਂਦਾ। ਇਸ ਤਰ੍ਹਾਂ ਜਿਗਿਆਸੂ ਜਿਹੜੇ ਨਾਮ ਬਾਣੀ ਦੇ ਰਸੀਏ, ਮਨ ਦੇ ਵਿੱਚ ਬਹੁਤ ਜ਼ਿਆਦਾ ਜਿਗਿਆਸਾ, ਲੇਕਿਨ ਪੂਰਾ ਗੁਰੂ ਪ੍ਰਾਪਤ ਨਹੀਂ ਹੋਇਆ, ਲੇਕਿਨ ਜਦੋਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ, ਪੂਰਾ ਗੁਰੂ ਗੁਰੂ ਨਾਨਕ ਦੇਵ ਜੀ ਦੀ ਪ੍ਰਾਪਤੀ ਹੋਈ, ਤੇ ਚਕਵਾ ਅਤੇ ਚਕਵੀ ਰੂਪੀ ਸਿੱਖ ਬਹੁਤ ਜ਼ਿਆਦਾ ਪ੍ਰਸੰਨ ਹੋਏ ਹਨ।
1: ਭਗਤ ਜਗਤ ਪ੍ਰਕਾਸ਼,
0: ਤੇ ਜਗਤ ਦੇ ਵਿੱਚ ਭਗਤੀ ਦੀ ਜਿਹੜੀ ਆਤਪਤਾ ਜਿਹੜੀ ਆ ਤਪਸ਼ ਜਿਹੜੀ ਹੈ, ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਭਗਤ

0: ਤੇ ਯਾਦ ਰੱਖੋ ਪਿਆਰਿਓ, ਸੂਰਜ ਦੇ ਨਾਲ ਨਾਲ ਨੀਂਦ ਵੀ ਟੁੱਟ ਜਾਂਦੀ ਹੈ। ਜਿਹੜੇ ਅਗਿਆਨਤਾ ਅਵਿਦਿਆ ਦੀ ਨੀਂਦ ਦੇ ਵਿੱਚ ਜਿਹੜੇ ਸੁੱਤੇ ਹੋਏ, ਧੰਨ ਗੁਰੂ ਨਾਨਕ ਰੂਪੀ ਜਦੋਂ ਸੂਰਜ ਚੜਿਆ ਤੇ ਉਹਨਾਂ ਦੀ ਅਵਿਦਿਆ ਦੀ ਨੀਂਦ ਖਤਮ ਹੋ ਗਈ।
1: ਗਿਆਨ ਨਾਮ ਨਿਰਭਰ ਜਾਗੇ,
0: ਤੇ ਲੋਕ ਜਿਹੜੇ ਹਨ ਨਾ ਜਿਸ ਤਰ੍ਹਾਂ ਕਿ ਸੂਰਜ ਦੇ ਪ੍ਰਕਾਸ਼ ਨੂੰ ਵੇਖ ਕੇ ਜਾਗਰਤ ਹੋ ਜਾਂਦੇ, ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਜੋ ਨਾਮ ਕਾ ਗਿਆਨ ਦੇਣਾ ਕੀਤਾ ਉਹਨੂੰ ਵੇਖ ਕਰਕੇ ਆਮ ਲੋਕ ਜਾਗਰਤ ਹੋ ਗਏ ਹਨ। ਜਦੋਂ ਦਿਨ ਚੜ ਜਾਵੇ ਤੇ ਪਿਆਰਿਓ ਸੁਪਨਿਆਂ ਦਾ ਤਿਆਗ ਹੋ ਜਾਂਦਾ। ਇਸ ਤਰ੍ਹਾਂ ਜਿਹੜੇ ਬੰਦੇ ਜਿਹੜੇ ਪਾਪ ਕਰਨ ਵਾਲੇ, ਤੇ ਜਦੋਂ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਪ੍ਰਗਟ ਹੋਏ ਉਹਨਾਂ ਨੇ ਪਾਪ ਕਰਮ ਕਰਨੇ ਛੱਡ ਦਿੱਤੇ। ਫਿਰ ਉਹਨਾਂ ਨੇ ਕੀ ਕੀਤਾ ਕਿ ਜਿਹਨਾਂ ਨੇ ਧਰਮ ਦਾ ਹੀ ਤਿਆਗ ਕਰ ਦਿੱਤਾ ਸੀ, ਫਿਰ ਉਹਨਾਂ ਨੇ ਫਿਰ ਤੋਂ ਧਰਮ ਦਾ ਆਚਰਣ ਧਾਰਨ ਕਰਨਾ ਕੀਤਾ। ਇਸ ਤਰ੍ਹਾਂ ਬੇਦੀ ਕੁਲ ਕੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਉਹਨਾਂ ਦਾ ਮਾਤ ਲੋਕ ਦੇ ਵਿੱਚ ਇੰਜ ਆਗਾਜ਼ ਹੋਣ ਵਾਲਾ, ਇੰਜ ਸਤਿਗੁਰੂ ਮਹਾਰਾਜ ਜੀ ਪ੍ਰਗਟ ਹੋਣ ਵਾਲੇ ਹਨ। ਇੱਥੋਂ ਤੱਕ ਹੀ ਸਾਧ ਸੰਗਤ ਜੀ, ਅੱਜ ਦੇ ਜਵਾਨਾਂ ਦੇ ਵਿੱਚ ਆਪਣੇ ਵਿਚਾਰਾਂ ਨੂੰ ਸਰਵਣ ਕਰਨਾ, ਆਉਣ ਵਾਲਾ ਪ੍ਰਸੰਗ ਉਹਦੀ ਵਿਚਾਰ ਅਗਲੇ ਦੀਵਾਨਾਂ ਦੇ ਵਿੱਚ ਕਰਨੀ ਹੈ। ਇੰਨੀਆਂ ਕੋ ਬੇਨਤੀਆਂ ਅੱਜ ਆਪ ਪ੍ਰਵਾਨ ਕਰਨਾ ਕਰੋ। ਵਿਚਾਰ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀ, ਉਹ ਮਾਫ਼ੀ ਬਖਸ਼ਣੀ ਅੱਗੇ ਤੋਂ ਸਮਤ। ਆਓ ਸਾਰੇ ਗੱਜ ਵੱਜ ਕਰਕੇ ਫਤਿਹ।

0: ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ
1: ਵਾਹਿਗੁਰੂ
0: ਸ੍ਰੀ ਵਾਹਿਗੁਰੂ ਜੀ ਗੁਰੂ ਗਰੀਬ ਨਿਵਾਜ ਅੰਤਰ ਜਾਮੀ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਰਨਗੜ੍ਹ ਸਾਹਿਬ ਜੀ ਵਿਖੇ ਸ਼ਾਮਾਂ ਦੇ ਦੀਵਾਨ ਸਜਾਏ ਗਏ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਹੋਈਆਂ, ਕਥਾ ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀ, ਮਾਫ਼ੀ ਬਖਸ਼ਣੀਆਂ ਅੱਗੇ ਤੋਂ ਸਮਤਾਈਆਂ, ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁਲ ਭੇਟਾਵਾਂ ਪ੍ਰਵਾਨ ਕਰਨੀਆਂ ਜੋ ਜੀ ਆਪ ਜੀ ਕੇ ਦੁਆਰੇ ਆਵੇ। ਸੋ ਸਦਾ ਹੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਸਾ ਮਹੱਲਾ ਪਹਿਲਾ, ਸੁਣ ਵੱਡਾ ਆਖੈ ਸਭ ਕੋਏ, ਕੇ ਵੱਡ ਵੱਡਾ ਡੀਠਾ ਹੋਏ। ਕੀਮਤ ਪਾਏ ਨ ਕਹਿ ਜਾਏ, ਕਹਣੇ ਵਾਲੇ ਤੇਰੇ ਰਹੇ ਸਮਾਏ।

ਨਾਹਿ ਰਹਾਵ। ਸਚੇ ਨਾਮ ਕੀ ਤੁਲ ਵਡਿਆਈ, ਆਖ ਥਕੇ ਕੀਮਤ ਨਹੀਂ ਪਾਈ। ਜੇ ਸਭ ਮਿਲਕ ਹੈ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਨਾ ਉਹ ਮਰੈ ਨਾ ਹੋਵੇ ਸੋਗ, ਦਿੰਦਾ ਰਹਿ ਨ ਚੁੱਕੈ ਭੋਗ। ਗੁਣ ਇਹੋ ਹੋਰ ਨਾਹੀ ਕੋਏ, ਨਾ ਕੋ ਹੋਆ ਨਾ ਕੋ ਹੋਏ। ਜੇ ਵਡਿਆਪ ਤੇ ਵਡ ਤੇਰੀ ਦਾਤ, ਜਿੰਦਨ ਕਰ ਕੈ ਕੀਤੀ ਰਾਤ। ਖਸਮ ਵਸਾਰਹਿ ਤੇ ਕਮ ਜਾਤ, ਨਾਨਕ ਨਾਵੈ ਬਾਜ ਸੁਨਾਤ। ਰਾਗ ਗੂਜਰੀ ਮਹੱਲਾ ਚੌਥਾ, ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨਾਉ ਕਰੋ ਗੁਰਪਾਸ। ਹਮ ਕੀਰੇ ਕਰਮ ਸਤ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਗ ਆਸਾ ਮਹੱਲਾ ਚੌਥਾ। ਸੋ ਪੁਰਖ ਇੱਕ ਓਂਕਾਰ ਸਤਿਗੁਰ ਪ੍ਰਸਾਦ। ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ, ਹਰ ਅਗਮਾ ਅਗਮ ਅਪਾਰਾ। ਸਭ ਧਿਆਵਹਿ ਸਭ ਧਿਆਵਹਿ ਤੁਧ ਜੀ, ਹਰ ਸੱਚੇ ਸਿਰਜਣਹਾਰਾ। ਸਭ ਜੀ ਤੁਮਾਰੇ ਜੀ, ਤੂੰ ਜੀਆਂ ਕਾ ਦਾਤਾਰਾ। ਹਰ ਧਿਆਵੋ ਸੰਤੋ ਜੀ, ਸਭ ਦੁੱਖ ਵਿਸਾਰਨ ਹਾਰਾ। ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ। ਤੂੰ ਘੜ ਘੜ ਅੰਤਰ ਸਰਬ ਨਿਰੰਤਰ ਜੀ, ਹਰ ਏਕੋ ਪੁਰਖ ਸਮਾਣਾ। ਇੱਕ ਦਾਤੇ ਇੱਕ ਭਿਖਾਰੀ ਜੀ, ਸਭ ਤੇਰੇ ਚੋਜ ਵਿਡਾਣਾ।

ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵਰੜੈ ਭੈਲੇ ਨਿਵਾਸਾ ਪਾਣੀ ਪਾਵਕ ਤਿਨ ਹੈ ਕੀਆ ਪੰਕ ਜੋ ਮੋਹ ਪਗ ਨਹੀਂ ਚਾਲੈ ਹਮ ਦੇਖਾ ਤਹ ਡੂਬੀ ਅਲੇ ਮਨ ਏਕ ਨ ਚੇਤਸ ਮੋੜ ਮਨਾ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਚੌਪਈ ਬਹਰ ਅਸਰ ਕਾ ਕਾਟ ਸਮਾਥਾ ਸ਼੍ਰੀ ਅਸਕੇਤ ਜਗਤ ਕੇ ਨਾਥਾ ਦੁਤੀਵਾਨ ਸੌ ਦਵਰ ਕਰ ਕਾਟ ਦਿਓ ਅਸ ਤੁਜ ਨਰ ਨਾਹਰ ਪੁਨਰਾ ਛਸਕਾ ਕਾਟਾ ਸੀਸਾ ਸ਼੍ਰੀ ਅਸਕੇਤ ਜਗਤ ਕੇ ਈਸਾ ਪੋਪਨ ਬ੍ਰਿਸ਼

ਬਨਵਾਜਾ ਅਖਲ ਭਵਨ ਕੇ ਸਰਜਨ ਹਾਰੇ ਦਾਸ ਜਾਨ ਮੁਹਿਲੇ ਹੋ ਉਬਾਰੇ ਕਬ ਉਬਾਚ ਬੇਨਤੀ ਚੌਪਈ ਹਮਰੀ ਕਰੋ ਹੱਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤੁਮ ਗਾਵੋ ਆਪ ਹੱਥ ਦੈ ਮੋਹੇ ਬਚਾਵੋ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਇੱਛਾ ਨਿਜ ਕਰ ਦੈ ਕਰੀਐ ਸਭੈ ਰਨ ਕਉ ਆਜ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੈਂ ਛਾੜ ਕੋਈ ਅਵਰ ਨਾ ਧਿਆਉ ਜੋ ਬਰ ਚਾਉ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਚੁਨ ਚੁਨ ਸਤਰ ਹਮਾਰੇ ਮਾਰੀਐ ਆਪ ਹੱਥ ਦੈ ਮੁਝੈ ਉਬਰੀਐ ਮਰਨ ਕਾਲ ਕਾ ਤ੍ਰਾਸ ਨਵਰੀਐ ਊ ਜੋ ਸਦਾ ਹਮਾਰੇ ਪੱਛਾ ਸ਼੍ਰੀ ਅਸਦੁਜੋਂ ਕਰਿਯਹੁ ਰੱਛਾ ਰਾਖ ਲਿਹੋ ਮੋਹਿ ਰਾਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮਹੋ ਪੁਰੀ ਚਤੁਰ ਦਸ ਕੰਤਾ ਕਾਲ ਪਾਏ ਬ੍ਰਹਮਾ ਪਪਧਰਾ ਕਾਲ ਪਾਏ ਸ਼ਿਵਜੂ ਅਵਤਰਾ ਕਾਲ ਪਾਏ ਕਰ ਬਿਸ਼ਨ ਪ੍ਰਗਾਸਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਵ ਕੀਓ ਬੇਦ ਰਾਜ ਬ੍ਰਹਮਾ ਜੂ ਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾਇਤ ਜਛਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸਿਵ ਕਣ ਕੋ ਸਿਵ ਗੁਣ ਸੁਖ ਦੀਓ ਸਤਰਣ ਕੋ ਪਲ ਮੁਹ ਪਦ ਕੀਓ ਘੜ ਘੜ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਛੀਟੀ ਤੇ ਕੁੰਚਰ ਯਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਘੜ ਘੜ ਕੇ ਪਟ ਪਟ ਕੀ ਜਾਣੈ ਜਾ ਬੁਧ ਕਰਖ ਕਰਾ ਕਰ ਤਾਰਾ ਪ੍ਰਜਾ ਧਰਤ ਤਬ ਦੇਹ ਅਪਾਰਾ ਜਬ ਆ ਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇ ਧਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਧਾਰੇ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਨਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਭਕਾਰ ਨਿਰਲੰਭ ਆਦ ਅਨੀਲ ਅਨਾਦ ਅਸੰਭ ਤਾਕਾ ਮੂੜ ਉਚਾਰਤ ਭੇਦਾ ਜਾ ਕੋ ਭੇਵ ਨ ਪਾਵਤ ਬੇਦਾ ਤਾਕੋ ਕਰ ਪਾਹਨ ਅਨਮਾਨਤ ਮਹਾਮੂੜ ਕਛ ਭੇਦ ਨਾ ਜਾਣਤ ਮਹਾਦੇਵ ਕਉ ਕਹਿਤ ਸਦਾਸ ਨਿਰੰਕਾਰ ਕਾ ਛੀਨਤ ਨਹਿ ਭਿਵ ਆਪ ਆਪਣੀ ਬੁਧ ਹੈ ਜੇਤੀ ਬਰੰਤ ਭਿੰਨ ਭਿੰਨ ਤੁਹ ਤੇਤੀ ਤੁਮਰਾ ਲਖਾਨ ਜਾਏ ਪਸਾਰਾ ਕਿਹ ਬਿਧ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਕ ਭਯੋ ਰਾਵ ਕਹੀ ਭੂਪਾ ਅੰਡਜ ਜੇ ਰਜ ਸੇ ਤਜ ਕੀਨੀ ਉਤਭੁਜ ਖਾਨ ਬਹੁਰ ਰਚ ਦੀਨੀ ਕਾਹੂ ਫੂਲ ਰਾਜਾ ਹੋਏ ਬੈਠਾ ਕਾਹੂ ਸਿਮਟ ਭਉ ਸੰਕਰ ਕੈਠਾ ਸਗਰੀ ਸ੍ਰਿਸ਼ਟ ਦਿਖਾਏ ਅਚੰਭਵ ਆ ਜੁਗਾਦ ਸਰੂਪ ਸੁਯੰਭਵ ਅਭਰ ਛਾ ਮੇਰੀ ਤੁਮ ਕਰੋ ਸਿੱਖ ਉਬਾਰ ਅਸਿੱਖ ਸੰਘਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਚ ਕਰੋ ਰਣਘਾਤਾ ਜੇ ਅਸ ਦੁਜ ਤਉ ਸ਼ਰਣੀ ਪਰੇ ਤਿਨਕੇ ਦੁਸ਼ਟ ਦੁਖ ਤੁਹੇ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਧੀਐ ਹੈ ਤਾਂ ਕੇ ਕਾਲ ਨਿਕਟ ਨਹਿ ਐ ਹੈ ਰੱਛਾ ਹੋਏ ਤਾਹੀ ਸਭ ਕਾਲਾ ਦੁਸ਼ਟ ਅਰਿਸ਼ਟ ਟਰੈ ਤਤਕਾਲਾ ਕਿਰਪਾ ਦ੍ਰਿਸ਼ਤਨ ਜਾਏ ਨਿਹਰ ਹੋ ਤਾਂ ਕੇ ਤਾਪ ਤਨਕ ਮਹਿ ਹਰ ਹੋ ਰਿਧ ਸਿਧ ਘਰ ਮੋ ਸਭ ਹੋਈ ਦੁਸ਼ਟ ਛਾ ਛੁਐ ਸਕੈ ਨ ਕੋਈ
एक बार जंत मैं संभारा काल फांस ते ताहे उबारा जन नर नाम तिहारो कहा दारद दुष्ट दोख तेरा खड़ग केत मैं शरण तिहारी आप हाथ दैले हो उबारी सर्व ठौर मोह हो।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਦਾਸ ਜਾਨ ਕਰ ਦਾਸ ਪਰ ਕੀ ਜੈ ਕਿਰਪਾ ਅਪਾਰ, ਆਪ ਹਾਥ ਦੈ ਰਾਖ ਮੋਹੇ ਮਨ ਕ੍ਰਮ ਬਚਨ ਵਿਚਾਰ ਚੌਪਈ। ਮੈਂ ਨਗਨੈ ਸਹਿ ਪ੍ਰਥਮ ਮਨਾਉ, ਕਿਸ਼ਨ ਬਿਸ਼ਨ ਕਬਹੂ ਨਹਿ ਧਿਆਉ, ਕਾਨ ਸੁਨੈ ਪਹਿਚਾਨ ਨ ਤਿਨ ਸੋ, ਲਿਵ ਲਾਗੀ ਮੋਰੀ ਪਗ ਇਨ ਸੋ। ਮਹਾਂਕਾਲ ਰਖਵਾਰ ਹਮਾਰੋ, ਮਹਾਂਲੋ ਮੈਂ ਕਿੰ ਕਰ ਧਾਰੋ, ਆਪਣਾ ਜਾਨ ਕਰੋ ਰਖਵਾਰ, ਬਾਹ ਗਹੇ ਕੀ ਲਾਜ ਵਿਚਾਰ, ਆਪਣਾ ਜਾਨ ਮੁਝੈ ਪ੍ਰਤ ਪਰਿਯੈ, ਚੁਨ ਚੁਨ ਸਤਰ ਹਮਾਰੇ ਮਰੀਐ, ਦੇਗ ਤੇਗ ਜਗ ਮੈਂ ਦਉ ਚਲੈ, ਰਾਖ ਆਪ ਮੁਹਿ ਔਰ ਨਾ ਦਲੈ, ਤੁਮ ਮਮ ਕਰੋ ਸਦਾ ਪ੍ਰਤ ਪਾਰਾ, ਤੁਮ ਸਾਹਿਬ ਮੈਂ ਦਾਸ ਤਿਹਾਰਾ, ਜਾਨ ਆਪ ਨਾ ਮੁਝੈ ਨਵਾਜ, ਆਪ ਕਰੋ ਹਮਰੇ ਸਭ ਕਾਜ, ਤੁਮ ਹੋ ਸਭ ਰਾਜਨ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਬ ਬਾਚ ਦੋਹਰਾ, ਜੋ ਨਿਜ ਪ੍ਰਮੋ ਸੋ ਕਹਾ, ਸੋ ਕਹਿ ਹਾਂ ਜਗ ਮਾਹੇ, ਜੋ ਤਹਿ ਪ੍ਰਭ ਕੋ ਧਿਆਈ ਹੈ, ਅੰਤ ਸੁਰਗ ਕੋ ਜਾਹਿ ਦੋਹਰਾ। ਹਰ ਹਰ ਜਨ ਦੁਈ ਏਕ ਹੈ, ਬਿਵਿਚਾਰ ਕਿਛੁ ਨਾਹੀ, ਜਲ ਤੇ ਉਪਜ ਤਰੰਗ ਜਿਉਂ ਜਲ ਹੀ ਬਿਖੈ ਸਮਾਹਿ ਦੋਹਰਾ। ਜਬ ਆਇਸ ਪ੍ਰਭ ਕੋ ਭਇਓ, ਜਨਮ ਧਰਾ ਜਗ ਆਏ, ਅਬ ਮੈਂ ਕਥਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਵਈਆ ਛਤਰੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ।

ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣ ਆਈਆਂ ਸਭ ਦੋਤ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ ਕਹ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੈ ਘਰ ਤਾਂ ਤੇਰੈ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੌੜੀ ਤਿੱਥੈ ਤੂੰ ਸਮਰੱਥ, ਜਿੱਥੈ ਕੋਈ ਨਾਹੇ ਉਥੈ ਤੇਰੀ ਰੱਖ, ਅਗਨੀ ਉਦਰ ਮਾਹੇ। ਸੁਣ ਕੈ ਜਮ ਕੇ ਦੂਤ, ਨਾਏ ਤੇਰੇ ਛੱਡ ਜਾਹੇ। ਭਾਉ ਜਲ ਬਿਖਮ ਅਸਗਾਹੋ, ਗੁਰ ਸ਼ਬਦੀ ਪਾਰ ਪਾਹੇ। ਜਿਨ ਕੋ ਲੱਗੀ ਪਿਆਸ, ਅੰਮ੍ਰਿਤ ਸੇ ਖਾ।

ਸਤਿਗੁਰ ਸੇਤੀ ਰੱਤਿਆ ਦਰਗਹਿ ਪਾਈਐ ਠਾਵ, ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਤ

ਤੇ ਜੀ ਤਿਲਗੰਜੀ ਜੀ, ਨਾਨਕ ਜੀਰਾ ਜੀ, ਸ਼ਿਕਾਰ ਘਾਟ ਜੀ, ਹੀਰਾ ਘਾਟ ਜੀ, ਮਾਤਾ ਸਾਹਿਬ ਦੇਵਾਂ ਜੀ, ਸੰਗਤ ਸਾਹਿਬ ਜੀ, ਮਲਟੇਕੜੀ ਸਾਹਿਬ ਜੀ, ਬਸਮਤ ਨਗਰ ਦਮਦਮਾ ਸਾਹਿਬ ਜੀ, ਬੰਦਾ ਘਾਟ ਜੀ, ਨਗੀਨਾ ਘਾਟ ਜੀ, ਸ਼੍ਰੀ ਗੰਗਾ ਜੀ, ਗੋਦਾਵਰੀ ਜੀ, ਕੇ ਇਸ਼ਨਾਨ ਦਰਸ਼ਨ ਦਦਾਰ ਮੇਲੇ, ਬੋਲੋ ਜੀ। ਸਰਬ ਸਮੂਹ ਖਾਲਸੇ ਜੀ ਕੋ ਨਗਾਰਿਆ, ਨਿਸ਼ਾਨ ਸਾਹਿਬਾਂ ਸੰਜੁਗਤ, ਤਖਤ ਸੱਚ ਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁਖ ਦੇ ਦਰਸ਼ਨ ਦਦਾਰ ਮੇਲੇ, ਬੋਲੋ ਜੀ। ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ, ਬੋਲੋ ਜੀ।

ਬੋਲੋ ਜੀ ਸ਼੍ਰੀ ਵਾਹਿਗੁਰੂ ਜੀ ਗੁਰੂ ਗਰੀਬ ਨਵਾਜ਼ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਕੇ ਹਜ਼ੂਰ ਅੰਮ੍ਰਿਤਮਈ ਸ਼ਬਦ ਬਾਣੀ ਕੀਰਤਨ ਚੌਕੀ ਸੋਧਰ ਰਹਿਰਾ ਸਾਹਿਬ ਜੀ ਕੀ ਅਰਦਾਸ ਅੱਖਰ ਵਾਧਾ ਘਾਟਾ ਭੂਲ ਚੂਕ ਮਾਫ ਕਰਨਾ ਬਾਣੀ ਸੱਚ ਖੰਡ ਵਿੱਚ ਪ੍ਰਵਾਨ ਕਰਨਾ ਆਈਆਂ ਸਮੂਹ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰਨਾ ਸਿੱਖ ਪੜ੍ਹਦੇ ਸੁਣਦੇ ਸਰਬਤ ਲਾਹੇ ਬੰਦ ਹੋਣ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬਤ ਕਾਬਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਤੇਗਾ ਅਕਾਲੀ ਬਾਬਾ ਫੂਲਾ ਸਿੰਘ ਜੀ ਨਿਹੰਗ ਸਿੰਘ ਜੀ ਦਾ ਹੈ।
1: ਬੋਲੇ।

0: ਤੀਰ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਹੈ।
1: ਬੋਲੇ।

0: ਕਿਰਪਾਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਹੈ।
1: ਬੋਲੇ

0: ਕਿਰਪਾਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਹੈ।
1: ਬੋਲੇ

ਸਾਧ ਸੰਗਤ ਜੀ, ਗੁਰੂ ਸਾਹਿਬ ਦਾ ਲੰਗਰ ਤਿਆਰ ਹੈ, ਪ੍ਰਸ਼ਾਦਾ ਛਕ ਕੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਬੋਲੇ ਸੋ ਨਿਹਾਲ।

die haben lange.

tapi kayak kamu.

money.

ਲਾ ਸੱਚੇ ਤ੍ਰਿਖੰਡ ਸੱਚੇ ਬ੍ਰਹਮੰਡ ਸੱਚੇ ਤਰਲੋ ਸੱਚੇ ਆਕਾਰ ਸੱਚੇ ਤ੍ਰਿਕਣੇ ਸਰਵ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਬਾਣ ਸੱਚਾ ਤਰਾ ਕਰਮ ਸੱਚਾ ਫਰਮਾਨ ਸੱਚਾ ਤਰਾ ਕਰਮ ਸੱਚਾ ਨਿਸ਼ਾਨ

0: ਨਾਨਕ ਸੱਚ ਤੈ ਸੱਚ ਜੋ ਅਮਰ ਜਮੈ ਸੋ ਕੱਚ ਨਿਕਚ ਮਹਲਾ ਪਹਿਲਾ
1: ਵੱਡੀ ਵਿਡੇ ਜੇ ਵੱਡਾ ਨਾਉ ਵੱਡੀ ਵਿਡੇ ਜੋ ਸੱਚ ਨਿਆਓ ਵੱਡੀ ਵਿਡੇ ਜਨੇ ਜਲ ਥਾਓ ਵੱਡੀ ਵਿਡੇ ਜਾਣੇ ਹਲਾਓ ਵੱਡੀ ਵਿਡੇ ਪੂਜੇ ਸਭਾਓ।

0: ਉਸਮਾਨ ਅੱਗੇ ਫਿਰੇ ਜੰਤਰ ਸਮਾਤਪਣ ਸਮਾਤਪਣ ਇਸਮਾਤ ਅਗਨੀ ਖੇਡੀ ਵਿਡਾਣੀ ਵਿਸਮਾਤ ਧਰਤੀ ਸਮਾਤ ਕਾਣੀ ਸਮਾਤ ਸਾਧ ਲਗੇ ਪੁਰਾਣੀ ਵਿਸਮਾਤ ਸੰਯੋਗ ਵਿਸਮਾਤ ਯੋਗ ਸਮਾਤ ਭੁਗ ਸਮਾਤ ਭੋਗ ਵਿਸਮਾਤ ਸਿਵਤ ਸਮਾਤ ਸਾਲਾ ਉਸਮਾਤ ਜੁੜ ਸਮਾਤ ਰਾ ਵਿਸਮਾਤ ਨੇੜੇ ਸਮਾਤ ਦੁਰ ਸਮਾਤ ਦੇ ਕੇ ਹਾਜ਼ਰਾ ਹਜ਼ੂਰ ਵੇਖ ਉਡਾਣ ਰਹਿ ਸਮਾਤ ਨਾਨਕ ਪੂਜਣ ਪੂਰੇ ਭਾਗ ਮਹਲਾ ਪਹਿਲਾ
1: ਕੁਦਰਤ ਦਿਸਾ ਕੁਦਰਤ ਸੁਣੀਆ ਕੁਦਰਤ ਬਹੁਤ

ਜਿਵੋ ਤੇ ਜਨਮ ਭਰਮਿਆ ਤਾਂ ਸਤਿਗੁਰੂ ਸਭ ਸੁਣਾਇਆ ਸਤਿਗੁਰੂ ਦੇ ਪ੍ਰਦਾਤਾ ਕੋ ਨੇ ਸਤਿਗੁਰੂ ਲੋਕ ਸਭਾਇਆ ਸਤਿਗੁਰੂ ਮਿਲੇ ਸਚ ਭਾਜਨ ਵਿੱਚੋਂ ਆਪ ਗਵਾਇਆ ਜਿਹੜੇ ਸੱਚੋ ਸੱਚ ਬੁਝਾਇਆ।

ਪਾਉੜੀ ਬਿਰ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ। ਸਤਿਗੁਰ ਜਾਪ ਰੱਖੀ ਹੋਰ ਕਰ ਪ੍ਰਗਟਾ ਸੁਣਾਇਆ, ਸਤਿਗੁਰ ਮਿਲੇ ਸਦਾ ਮੁਕਤਾ ਜਿਨੂੰ ਚੋ ਮੋਹ ਚੁਕਾਇਆ। ਉੱਤਮ ਵਿਚਾਰ

ਦੀ ਪੜਿਆ ਹੋਏ ਅਗਲੇ ਘਰ ਤੋਂ ਵੀ ਸਾਧਨ ਮਾਰੀਐ ਜਹ ਕਾਲੇ ਕਰਨਾ ਤੇ ਉਹਨਾਂ ਵਿਚਾਰੀਐ ਸਿਗਲਾ ਨਾ ਖੇੜੀਐ ਜਿੱਧਰ ਗਏ ਆ ਹਰਿਆ ਪੜਿਆ ਤੇ ਉਹ ਮਿਆਂ ਵਿਚਾਰ ਅੱਗੇ ਵਿਚਾਰੀਐ ਮੋਹ ਚਲੇ ਸੁਆ ਕੇ ਮਾਰੀਐ।